0: रहे थे नुसरत फ़तेह अली ख़ान की आवाज़ में ये गज़ल। और आइए अब आपको सुनवाते हैं कि अमरीका ईरान मुज़ाकरात के अहम सालिस पाकिस्तान को शुक्रिया और तारीफ़ के अलावा क्या मिलेगा। इस सिलसिले में हमारे कॉन्ट्रीब्यूटर असगर हयात ने बातचीत की है मारूफ पाकिस्तानी एंकर मखदूम शहाबुद्दीन से, वही आपको सुनवाते हैं।
1: SBS उर्दू SBS साउथ एशियन पर।
0: ईरान और अमेरिका के दरमियान मुज़ाकरात और मेमोरेंडम ऑफ अंडरस्टैंडिंग पर दस्तखत होने तक बड़े नशीब व फराज आते रहे। इन तमाम मुज़ाकरात में पाकिस्तान ने एक सालिस के तौर पर अहम किरदार अदा किया। इस बारे में इस्लामाबाद में मुकीम हमारे नुमाइंदे असगर हयात ने मारूफ एंकर और सहाफी मखदूम शहाबुद्दीन से बात की है, आइए आपको सुनवाते हैं।
2: अगर पाकिस्तान अमेरिका और ईरान के दरमियान सालिसी का किरदार अदा करे तो इसकी कलील मदत में दाखिली और खारजी उमूर पर क्या असरात मरतब होंगे और तवील मदत में इसके क्या मुमकिन असरात हो सकते हैं?
3: आई पर्सनली थिंक कि पाकिस्तान के लिए कोई पिछले 76 साल में कोई एक साल का पैच इतना गेम चेंजर नहीं रहा जो पाकिस्तान ने मई 2025 से मई 2026 के दरमियान अचीव किया। पाकिस्तान की तीन बड़ी अचीवमेंट्स रहीं। नंबर वन, हमने अपने से कई बड़ा मुल्क है इंडिया, ऑन पेपर्स दिफाई बजट ज़्यादा है, फौज ज़्यादा है, राफेल भी है, सब कुछ है। जंग हमने शुरू नहीं की, हमने इंडिया के साथ जंग लड़ी, हमने जंग जीती, हमने एस्केलेशन लैडर कंट्रोल किया, हमने जंग को उस लेवल पे नहीं ले गए कि वो आउट ऑफ कंट्रोल चला जाए। तो पाकिस्तान ने ये बता दिया कि भाई हम एक स्ट्रॉन्ग मुल्क तो हैं लेकिन हम एस्केलेशन लैडर कंट्रोल कर सकते हैं। नंबर वन, ईरान अमेरिका जंग तो वो थी, इससे दुनिया का एक शख्स आप मुझे बता दें जो इम्पैक्ट ना हुआ। तेल की कीमतें बढ़ी, इन्फ्लेशन बढ़ी, हर शख्स पर इसका फ़र्क पड़ा। तो पाकिस्तान ने वो जंग रुकवा दी है अब जो कि पूरी दुनिया को अपनी लपेट में लिए हुए थी। जो बड़े बड़े तगड़े मुल्क काम नहीं कर सकते थे वो पाकिस्तान की तरफ नजरें लगाए हुए बैठे हुए थे और रोज़ हमारे फॉरेन मिनिस्टर को कॉल आती थी, हाँ जी की बढ़े। इसी तरह से अगर हम देखें तो पाकिस्तान ने वो काम किया जो UN का था लेकिन हमने वो कर दिया। हमने पीस के लिए अपना रोल जो है वो प्ले किया, हमने पीस के लिए अपने एफर्ट्स किए। और इस सारे सिनेरियो को अगर हम ऑब्जर्व करें, हम एनालाइज करें तो चीज़ें जो हैं वो बड़ी इंटरेस्टिंग भी हैं कि पाकिस्तान की इंटरनेशनल लेवल पर एक मकाम और मर्तबा बन गया। पाकिस्तान का इंटरनेशनल लेवल के ऊपर एक अब ये जो पोजीशन है पाकिस्तान की, इसे पाकिस्तान को अपने अवाम की बेहतरी के लिए यूज़ करना होगा। डोमेस्टिक सतह पर पाकिस्तान के लिए बहुत से चैलेंजेस हैं और मुझे लगता है कि उन चैलेंजेस से भी नबरदाजमा होने के लिए पाकिस्तान जो है उसे इस अपनी यूनिक इंटरनेशनल पोजीशन को यूज़ करना चाहिए। तो पाकिस्तान ईरान के साथ सबसे पहले तो तेल लेना शुरू कर देगा जेन्युइन तरीके से, पहले स्मगल होता था उसे भी रोकने की कोशिश की गई। सेकेंडली, ईरान पाकिस्तान गैस पाइपलाइन है, फौरी तौर पर ईरान के एंड से कम्प्लीट है, हम यहाँ से कम्प्लीट कर सकते हैं। ईरान के साथ बहुत बड़ी इकोनॉमिक डील्स साइन हो सकती हैं। फिर सेकेंडली, गल्फ में जो इस दफा हुआ है, अरब स्टेट्स के साथ जो हुआ है, तो अब पूरी दुनिया को समझ लग गई है कि सिर्फ पोर्ट्स होना काफ़ी नहीं है, तगड़ा मुल्क भी होना चाहिए। तो अब गवादर एक अल्टरनेट के तौर पर उभर कर सामने आया है क्योंकि हमारे पोर्ट सिर्फ एक स्ट्रेटेजिक लोकेशन नहीं प्रोवाइड करते, वी आर अ न्यूक्लियर स्टेट, एक स्टेट जो इंडिया के मुकाबले में अपनी डेटरेंस एस्टैब्लिश कर चुका है। आप ये देखें इस पूरे तनाज़े में कौन सा एक मुल्क है जो अब नाए हुरमत से आसानी से गुजरता था, जिसे अमेरिका भी कुछ नहीं कहता, ईरान भी कुछ नहीं कहता, वरना जिसे अमेरिका जाने देता था ईरान उसको पकड़ लेता था, जिसे ईरान जाने देता था अमेरिका उसके ऊपर बॉम्ब मार देता था। समुंदर में पाकिस्तान नेवी ने ऑपरेशन मुहाफिज़ुल बहर लॉन्च किया, हम अपनी सारी वेसल्स को एस्कॉर्ट करके लाते रहे। तो पाकिस्तान ने अनइमेजिनेबल काम किया और पाकिस्तान के लिए शॉर्ट टर्म तो ये फ़ायदा है कि हम फौरी तौर पर इसके फवायद हासिल कर सकते हैं गवादर, इसके अलावा ईरान के साथ डील्स, और अब पूरी दुनिया की नज़रें हम पर हैं तो इस अपॉर्चुनिटी को यूज़ करना है।
2: दूसरा सवाल इसी से मुतालिक है कि क्या इस सालिसी के नतीजे में आम पाकिस्तानी को, पाकिस्तानी आवाम को कोई हकीकी मुआशी या समाजी फ़ायदा पहुँचेगा या ये ज़्यादातर सिर्फ एक सफारती और खारजी पॉलिसी की कामयाबी तसव्वुर की जाए?
3: देखिए, सफारती तो बहुत बड़ी कामयाबी है ये, लेकिन इसके इकनॉमिक इम्पैक्ट होगा, जिस तरह से मैंने भी आपको अभी बताया कि इकनॉमिक पॉइंट ऑफ व्यू से पाकिस्तान जो है उसे बहुत से फ़वाद मिलेंगे। पाकिस्तान एक तो सऊदीया के साथ हमारा SMDA साइन हो गया, कतर इंटरेस्टेड है, टर्की इंटरेस्टेड है, इजिप्ट इंटरेस्टेड है, अरब जो है वो पाकिस्तान को एक सिक्योरिटी प्रोवाइडर के तौर पर देख रहे हैं। पोस्ट मार्का हद पाकिस्तान के JF-17 थंडर में लोगों ने इंटरेस्ट दिखाया, तो डिफेंस एक्सपोर्ट से आप अपनी इकॉनमी बेहतर बना रहे हैं। इस जंग में अरब्स को समझ लग गई कि सिर्फ अमेरिका पे निसार नहीं कर सकते हम, अमेरिका के बेस होना सिक्योरिटी की जमानत नहीं है बल्कि उल्टा लाइबिलिटी है। तो टेक्निकल लेवल पे मैन पावर, ایکسپرٹس کی ضرورت ہوگی. تو پاکستانی جو پہلے ہی آپ کو پتا ہے کہ پاکستانی جو بیرون ملک مقیم ہیں وہ پاکستان کو چلا رہے ہیں, ریمیٹنس بھیجتے ہیں, تو ایران میں جاب اپرچونیٹیز بہت ہمیں ملیں گی, اور اس میں بھی آبویسلی ان کی پہلی پریفرنس جو ہے وہ پاکستانی ہوگا. اچھا, تو اس کے بہت سے فوائد ہونے جا رہے ہیں.
2: اور اس کردار کا پاکستان کے افغانستان اور بھارت جیسے ہمسایہ ملک کے تعلقات اور خطے میں اس کی اسٹریٹجک پوزیشن پر کیا اثرات پڑ سکتے ہیں؟ کیا متحدہ عرب امارات کے ساتھ تعلقات بھی بحال ہو سکتے ہیں؟
3: یو اے ای کے ساتھ تو پاکستان کے جو تعلقات ہیں وہ پہلے سے ہی بڑے اچھے رہے ہیں, اور کوئی اتار چڑھاؤ چھوٹی موٹی چیزیں ہوتی ہیں ان سے تعلقات خراب نہیں ہوتے. ہم راولپنڈی میں فیو آرز اگو وی ہیڈ اے میٹنگ ود اے ویری سینئر سیکیورٹی سورس, انہوں نے کہا کہ یو اے ای کے ہمارا برادر اسلامی ملک ہے. اور اس کے علاوہ انڈیا اور افغانستان کی اگر آپ بات کر رہے ہیں تو میں یہ سمجھتا ہوں کہ انڈیا کے حوالے سے امریکہ نے انڈو پیسیفک ریجن کو صرف پیسیفک ریجن ڈکلیئر کر دیا, کواڈ ختم ہو گیا, انڈیا ارریلیونٹ ہوتا جا رہا ہے. پاکستان کے لیے بہت سے مواقع ہیں, پاکستان ان سے فائدہ اٹھائے گا. اور افغانستان والے معاملے پر بھی پاکستان کی یہ پالیسی ہے کہ ہم بات چیت سے مسئلہ حل کرنا چاہتے ہیں, لیکن اگر وہ ایکشن نہیں لے رہے اور ہمارے لوگ مر رہے ہیں تو ہم پریسائز ایئر اسٹرائکس کر کے ٹیرر انفراسٹرکچر کو خود تباہ کر دیتے ہیں. سو پاکستان اس پوزیشن میں ہے کہ وہ دنیا کو سمجھا سکتا ہے کہ دیز آر آر کنسرنس اور ہم یہ اپنا مسئلہ حل کر رہے ہیں.
2: فیلڈ مارشل اور ڈونلڈ ٹرمپ کے درمیان موجودہ ہنی مون کتنا پائیدار ہے, اور کیا پاکستان پوسٹ ٹرمپ دور کے لیے بھی تیار ہے؟
3: دیکھیں ایگزیکٹلی امریکہ جو ہے اس میں پوسٹ ٹرمپ تو ابھی سیناریو کو ابھی نہیں, آپ اسی وقت کا سوچ رہے ہوتے ہیں. امریکہ میں کچھ بدلتے دیر نہیں لگتی, اس سے پہلے بائیڈن ایڈمنسٹریشن تھی. پاکستان نے ٹیکنیکلی ٹرمپ کو فیور نہیں دی, پاکستان نے امریکہ کو فیور دیا. اس جنگ سے امریکہ بہادر اگر نکل رہا ہے وہ آف ریمپ پاکستان نے پرووائڈ کیا ہے. ڈونلڈ ٹرمپ ایک انتہائی انپریڈکٹیبل شخصیت ہے, تو ایسی شخصیت جو کہ کسی کو نہیں بخشتی. میں تو اسی بات پہ حیران ہوں کہ وہ یوں لگتا ہے کبھی کبھی کہ وہ فیلڈ مارشل آصف منیر کے پی آر مینیجر ہیں, انہوں نے تعریف کا ٹھیکہ اٹھایا ہوگا ڈونلڈ ٹرمپ نے. تو آج تک مجھے لگتا ہے ڈونلڈ ٹرمپ نے اپنے علاوہ کسی اور شخص کی اتنی تعریف نہیں کی جو ان کی ہے. اور آئی گیس کہ پاکستان بڑا کیئرفلی نیویگیٹ کر رہا ہے, یہ والی یونیک ڈپلومیٹک پوزیشن انجوائے کر رہا ہوں. تو یہ بڑا مشکل ہوتا ہے کہ سب سے آپ بنا کے چلیں اور سب کے لیے قابل قبول نہیں بلکہ سب آپ کی عزت کر رہے ہوں. تو پاکستان نے بڑا مشکل سے یہ اچیو کیا, اور یہ انیمیجنیبل تھا.
0: ایران اور امریکہ کے درمیان مذاکرات کے دوران کیا کچھ ہوا, اور پاکستان کا اس میں کیا کردار رہا, اور اب پاکستان کہاں کھڑا ہے؟ اس موضوع پر ابھی آپ نے معروف پاکستانی اینکر اور صحافی مخدوم شہاب الدین کے خیالات سنے, جن سے بات چیت کر رہے تھے اسلام آباد میں مقیم ہمارے نامہ نگار اصغر حیات.
1: ایس بی ایس اردو, ایس بی ایس ساؤتھ ایشین پر.
4: اور اس میں سے بہت سے سیگمنٹ ایسے بھی ہم نے آج کے پروگرام میں بھی شامل کیے اور آئندہ بھی شامل کرتے ہیں, جن کی ویڈیوز بھی ہمارے فیس بک پیج پہ, انسٹاگرام پیج پہ اور یوٹیوب پہ آپ دیکھ سکتے ہیں. اب پروگرام بالکل اپنے اختتام کی طرف ہے. آپ کو یہ یاد دلا دیں کہ یہی پروگرام بدھ کی شام کو 6 بجے بھی آپ سن سکیں گے ایس بی ایس 2 پر, اور اس کے علاوہ جمعے کا پروگرام بھی شام کو 6 بجے دوبارہ نشر مقرر ہوتا ہے. یہیں پر اپنے آج کے میزبان ریحان علوی کو اجازت دیجیے اس دعا کے ساتھ, پھر ملیں گے گر خدا لایا. اللہ نگہبان.
5: SBS Punjabi on mobile, online and on radio.
6: Tusi SBS Punjabi naal mobile, online ate radio dwara jude ho.
7: ਜੀ ਆਇਆਂ ਨੂੰ ਜੀ, ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ. ਅੱਜ ਆ ਜੀ ਦਿਨ ਬੁੱਧਵਾਰ, ਜੁਲਾਈ ਮਹੀਨੇ ਦੀ 1 ਤਰੀਕ, ਅਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ. ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਹੈਲੋ ਜੀ, ਕੀ ਹਾਲ ਚਾਲ ਆ? ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ. ਪੰਜਾਬੀ ਪ੍ਰੋਗਰਾਮ ਕਾਮਾ ਰਾਇਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ. ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ. ਪਿਆਰੇ ਦੋਸਤੋ, ਇੱਕ ਨਵਾਂ ਦਿਨ, ਨਵਾਂ ਮਹੀਨਾ ਅਤੇ ਇੱਕ ਨਵਾਂ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ. ਇੱਦਾਂ ਲੱਗਦਾ ਕਿ ਅਜੇ 2026 ਸ਼ੁਰੂ ਹੀ ਹੋਇਆ ਸੀ ਅਤੇ ਹੁਣ ਸਾਲ ਦਾ 7ਵਾਂ ਮਹੀਨਾ ਵੀ ਅੱਜ ਚੜ੍ਹ ਗਿਆ, ਮਤਲਬ ਇੰਨੀ ਛੇਤੀ। ਇਸ ਗੱਲ ਤੋਂ ਮੈਨੂੰ ਆਪਣੀ ਇੱਕ ਗੱਲ ਯਾਦ ਆ ਗਈ, ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗੀ। ਪਿਛਲੇ ਸਾਲ ਮੈਂ ਜਦੋਂ ਸਾਲ ਦਾ ਅਖੀਰਲਾ SBS ਪੰਜਾਬੀ ਪ੍ਰੋਗਰਾਮ ਪ੍ਰਜੈਂਟ ਕਰ ਰਹੀ ਸੀ 31 ਦਸੰਬਰ 2025 ਨੂੰ, ਤਾਂ ਬੋਲਦੇ ਬੋਲਦੇ ਮੈਨੂੰ ਇੱਦਾਂ ਲੱਗਿਆ ਕਿ ਹਾਏ ਨਵਾਂ ਸਾਲ ਕਿੰਨੀ ਛੇਤੀ ਚੜ੍ਹ ਰਿਹਾ ਆ, ਹਜੇ ਤਾਂ ਮੈਂ ਹੋਰ ਤਿਆਰੀ ਕਰਨੀ ਸੀ, ਨਵੇਂ ਸਾਲ ਦੀਆਂ ਨਵੀਆਂ ਆਦਤਾਂ ਬਣਾਉਣੀਆਂ ਸੀ। ਅਤੇ ਸਾਲ ਦੇ ਅਖੀਰ 'ਚ ਇੱਦਾਂ ਹੁੰਦਾ ਹੈ ਕਿ ਹਰ ਪਾਸੇ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਆ, ਤਿਉਹਾਰ ਦਾ ਮਾਹੌਲ ਹੁੰਦਾ, ਛੁੱਟੀਆਂ ਹੁੰਦੀਆਂ ਸਾਰਿਆਂ ਨੂੰ, ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਆ, ਅਤੇ ਮੈਨੂੰ ਸੀ ਵੀ ਇਹ ਸਾਲ ਦਾ ਅਖੀਰਲਾ ਜੋ ਹਿੱਸਾ ਹੈ ਥੋੜ੍ਹਾ ਹੋਰ ਲੰਬਾ ਹੋ ਜਾਵੇ ਅਤੇ ਨਵਾਂ ਸਾਲ ਥੋੜ੍ਹਾ ਰੁਕ ਕੇ ਚੜ੍ਹੇ। ਅਤੇ ਉਸ ਦਿਨ ਮੇਰੇ ਨਾਲ SBS ਹਿੰਦੀ ਦੀ ਪ੍ਰੋਡਿਊਸਰ ਵਿਸ਼ਾਲੀ ਜੈਨ ਵੀ ਕੰਮ ਕਰ ਰਹੀ ਸੀ, ਅਤੇ ਉਹਨੇ ਮੇਰੀ ਇਹ ਸਾਰੀ ਸੋਚ ਵਿਚਾਰ ਸੁਣ ਕੇ ਉਹਨੇ ਮੈਨੂੰ ਇੱਕ ਗੱਲ ਕਹੀ, ਉਹ ਕਹਿੰਦੀ ਵੀ ਤੂੰ ਫਿਕਰ ਕਰ ਰਹੀ ਹਾਂ ਕਿ ਇਹ ਸਾਰਾ ਤਿਉਹਾਰਾਂ ਵਾਲਾ ਜਿਹੜਾ ਸਮਾਂ ਆ ਇਹ ਚਲੇ ਜਾਣਾ ਆ, ਪਰ ਅੱਜ ਆਪਾਂ ਨਵਾਂ ਸਾਲ ਜੇ ਕੱਲ੍ਹ ਨੂੰ ਮਨਾ ਲਿਆ ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਲੂਨਰ ਨਿਊ ਈਅਰ ਆ ਜਾਣਾ ਆ, ਫਿਰ ਉਸ ਤੋਂ ਬਾਅਦ ਸਾਲ 'ਚ ਹੋਰ ਅੱਗੇ ਚੱਲ ਜਾਈਏ ਤਾਂ ਰਮਜ਼ਾਨ ਦਾ ਮਹੀਨਾ ਆ ਜਾਣਾ, ਜਿਹ 'ਚ ਕਾਫੀ ਮਾਰਕੀਟਸ ਲੱਗਣੀਆਂ, ਚਹਿਲ ਪਹਿਲ ਹੋਣੀ ਆ। ਇਸ ਤੋਂ ਬਾਅਦ 'ਚ ਅਪ੍ਰੈਲ 'ਚ ਵਿਸਾਖੀ ਆ ਜਾਣੀ ਆ, ਫਿਰ ਵਿੱਚ ਵਿੱਚ ਹੋਰ ਦਿਨ ਤਿਉਹਾਰ ਆ ਜਾਣੇ ਆ, ਪਬਲਿਕ ਹੋਲੀਡੇਜ਼ ਆ ਜਾਣੇ ਆ, ਬਰਥਡੇਜ਼ ਆ ਜਾਣੇ ਆ, ਫਿਰ ਦਿਵਾਲੀ ਆ ਜਾਣੀ ਆ, ਅਤੇ ਨਾਲ ਹੀ ਕ੍ਰਿਸਮਿਸ ਆ ਜਾਣਾ, ਅਤੇ ਚਲੋ ਜੀ ਪਹੁੰਚ ਗਏ ਇੱਕ ਹੋਰ ਨਵੇਂ ਸਾਲ ਦੀ ਉਡੀਕ 'ਚ। ਅਤੇ ਵਿਸ਼ਾਲੀ ਨੇ ਮੈਨੂੰ ਦੱਸਿਆ ਕਿ ਆਪਾਂ ਸਿਰਫ ਸਾਲ ਦੇ ਪਹਿਲੇ ਦਿਨ ਨੂੰ ਹੀ ਕਿਉਂ ਇੰਨਾ ਖਾਸ ਬਣਾਉਂਦੇ ਹਾਂ, ਵੀ ਸਾਲ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਦਿਨ ਹੁੰਦੇ ਆ ਜਿਹੜੇ ਆਪਣੇ ਆਪ 'ਚ ਖਾਸਮ ਖਾਸ ਹੁੰਦੇ ਆ। ਅਤੇ ਉਹਦੀ ਗੱਲ ਬਿਲਕੁਲ ਸਹੀ ਸੀ, ਕਿਉਂਕਿ ਅੱਜ ਵੀ ਆਪਾਂ ਇੱਕ ਨਵਾਂ ਸਾਲ ਮਨਾ ਰਹੇ ਹਾਂ, ਨਵਾਂ ਵਿੱਤੀ ਸਾਲ, ਨਿਊ ਫਾਈਨੈਂਸ਼ੀਅਲ ਈਅਰ, 1 ਜੁਲਾਈ 2026। ਸੋ ਜੇ ਤੁਹਾਡੇ ਇਸ ਸਾਲ ਦੇ 6 ਮਹੀਨੇ ਲੱਗਦਾ ਕਿ ਛੇਤੀ ਨਿਕਲ ਗਏ ਜਾਂ ਜੋ ਕਰਨਾ ਚਾਹ ਰਹੇ ਸੀ ਉਹ ਨਹੀਂ ਹੋਇਆ, ਤਾਂ ਚਲੋ ਕੋਈ ਗੱਲ ਨਹੀਂ, ਮਿੱਟੀ ਪਾਓ, ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ, ਕਿਉਂਕਿ ਸਾਲ ਦੇ 6 ਮਹੀਨੇ ਹਜੇ ਰਹਿੰਦੇ ਆ, ਅਤੇ ਆਪਾਂ ਨਵਾਂ ਸਾਲ ਅੱਜ ਸਮਝ ਲੈਂਦੇ ਹਾਂ। ਅਤੇ ਇਸ ਨਵੇਂ ਫਾਈਨੈਂਸ਼ੀਅਲ ਸਾਲ 'ਚ ਤੁਸੀਂ SBS ਪੰਜਾਬੀ ਦਾ ਪ੍ਰੋਗਰਾਮ ਅੱਜ ਕਿੱਥੋਂ ਸੁਣ ਰਹੇ ਹੋ, ਮੈਨੂੰ ਜ਼ਰੂਰ ਸੁਨੇਹਾ ਭੇਜਿਓ, ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਇਓ, ਅਤੇ ਜੇਕਰ ਤੁਹਾਡੀ ਵੀ ਇੱਦਾਂ ਦੀ ਕੋਈ ਕਹਾਣੀ ਆ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਤਾਂ SMS ਕਰਕੇ ਜ਼ਰੂਰ ਦੱਸਿਓ। ਨੰਬਰ ਹੈ ਜੀ 0448-799-767 0439-799-767। ਅਤੇ ਜੇ ਗੱਲ ਅੱਜ ਦੇ ਪ੍ਰੋਗਰਾਮ ਦੀ ਕਰੀਏ ਤਾਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ 3 ਝੰਡੇ ਕਿਉਂ ਹੁੰਦੇ ਹਨ।
8: ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦਿਵਾਸੀ ਸਮੂਹ ਹਨ, ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ।
7: ਫਿਰ ਅੱਜ ਦੀ ਖਾਸ ਗੱਲਬਾਤ ਵਿੱਚ ਸਿਹਤ ਸੰਭਾਲ ਲੜੀਵਾਰ ਦੀ ਅਗਲੀ ਕਿਸ਼ਤ ਸੁਣਾਂਗੇ।
9: ਜਿਹੜਾ ਇਹ ਕੋਲੈਸਟ੍ਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ ਜੋ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਆ ਉਹ ਤੋਂ ਵੀ ਮਿਲਦਾ ਵਾ।
7: ਨਵੀਆਂ ਫਿਲਮਾਂ ਤੇ ਗਾਣਿਆਂ ਦੀ ਅਪਡੇਟ ਲਵਾਂਗੇ।
10: ਸਿਨੇਮਾਘਰਾਂ ਵਿੱਚ ਪੰਜਾਬੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 4 ਦਰਸ਼ਕਾਂ ਦੇ ਦਰਮਿਆਨ ਆ ਗਈ ਹੈ,
7: ਤੇ ਨਾਲ ਨਾਲ ਨਵੇਂ ਗੀਤ ਤੇ ਤੁਹਾਡੇ ਸੁਨੇਹੇ ਵੀ ਸੁਣਾਂਗੇ। ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਨਾਲ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖਾਹ ਮਿਆਦ ਦੌਰਾਨ ਘੱਟੋ ਘੱਟ ਤਨਖਾਹ ਅਤੇ ਅਵਾਰਡ ਤਨਖਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਰਾਸ਼ਟਰੀ ਘੱਟੋ ਘੱਟ ਤਨਖਾਹ ਵਿੱਚ ਲਗਭਗ 6% ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਪ੍ਰਤੀ ਘੰਟਾ $26.44 ਹੋ ਗਈ ਹੈ, ਜਦਕਿ ਘੱਟੋ ਘੱਟ ਅਵਾਰਡ ਤਨਖਾਹਾਂ ਵਿੱਚ 4.75% ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਆਮਦਨ ਕਰ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤਹਿਤ ਸਭ ਤੋਂ ਘੱਟ ਸੀਮਾਂਤ ਆਮਦਨ ਕਰ ਯਾਨੀ ਲੋਵੈਸਟ ਮਾਰਜਨਲ ਟੈਕਸ ਰੇਟ ਨੂੰ 16% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ, ਜਿਸ ਨਾਲ ਘੱਟ ਅਤੇ ਮੱਧਮ ਆਮਦਨ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਹੁਣ ਰੁਜ਼ਗਾਰਦਾਤਿਆਂ ਨੂੰ ਸੁਪਰਐਨੂਏਸ਼ਨ ਦਾ ਭੁਗਤਾਨ ਹਰ 3 ਮਹੀਨਿਆਂ ਦੀ ਬਜਾਏ ਤਨਖਾਹ ਦੇ ਨਾਲ ਹੀ ਕਰਨਾ ਪਵੇਗਾ। ਸਰਕਾਰ ਦਾ ਕਹਿਣਾ ਹੈ ਕਿ ਪੇਡੇ ਸੁਪਾ ਤਬਦੀਲੀ ਨਾਲ ਕਰਮਚਾਰੀਆਂ ਨੂੰ ਆਪਣੀ ਰਿਟਾਇਰਮੈਂਟ ਲਈ ਬੱਚਤ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਬਕਾਇਆ ਸੁਪਰਐਨੂਏਸ਼ਨ ਦੇ ਭੁਗਤਾਨ ਨਾ ਕਰਨ ਦੀ ਸਮੱਸਿਆ 'ਤੇ ਵੀ ਰੋਕ ਲੱਗੇਗੀ। ਦੂਸਰੇ ਪਾਸੇ ਕੋਅਲੀਸ਼ਨ ਦੇ MP ਆਸਟ੍ਰੇਲੀਅਨ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਜਿਨ੍ਹਾਂ ਨੇ ਲੇਬਰ ਸਰਕਾਰ ਦੇ 5% ਡਿਪੋਜ਼ਿਟ ਯੋਜਨਾ ਹੇਠ ਘਰ ਖਰੀਦੇ ਸਨ, ਉਹਨਾਂ ਦੀ ਮੌਰਗੇਜ ਦੀ ਰਕਮ ਜਲਦ ਹੀ ਉਹਨਾਂ ਦੇ ਘਰਾਂ ਦੀ ਕੀਮਤ ਤੋਂ ਵੱਧ ਹੋ ਸਕਦੀ ਹੈ। ਕੋਟੈਲਿਟੀ ਪਹਿਲਾਂ ਖੋਰ ਲੌਜਿਕ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੂਨ ਮਹੀਨੇ ਦੌਰਾਨ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.4% ਦੀ ਗਿਰਾਵਟ ਆਈ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਰ ਗਿਰਾਵਟ ਹੈ। ਇਸ ਰਿਪੋਰਟ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ, ਵਿਆਜ ਦਰਾਂ ਅਤੇ ਕਰ ਨੀਤੀ ਵਿੱਚ ਨਵੀਆਂ ਤਬਦੀਲੀਆਂ ਨੂੰ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਜੋਂ ਦਰਸਾਇਆ ਗਿਆ ਹੈ। ਜੇ ਗੱਲ ਖੇਡਾਂ ਦੀ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਮਹਿਲਾ T20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਮੈਚ ਵਿੱਚ ਬੈਥ ਮੂਨੀ ਨੇ ਨਾਬਾਦ 61 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਦਕਿ ਪਲੇਅਰ ਆਫ਼ ਦ ਮੈਚ ਐਸ਼ਲੀ ਗਾਰਡਨਰ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਇੱਕ ਨਿਰਣਾਇਕ ਓਵਰ ਵਿੱਚ 2 ਵਿਕਟਾਂ ਲਈਆਂ ਅਤੇ ਬਾਅਦ ਵਿੱਚ ਨਾਬਾਦ 35 ਦੌੜਾਂ ਬਣਾਈਆਂ, ਜਿਸ ਨਾਲ ਆਸਟ੍ਰੇਲੀਆ ਨੇ 126 ਦੌੜਾਂ ਦਾ ਟੀਚਾ 7 ਓਵਰ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਜੇ ਅੰਤਰਰਾਸ਼ਟਰੀ ਖਬਰਾਂ ਵੱਲ ਆਈਏ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਫੌਜ ਨੂੰ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਵਿੱਚ ਸੁਰੰਗਾਂ, ਹਥਿਆਰਾਂ ਦੇ ਠਿਕਾਣੇ ਅਤੇ ਇਜ਼ਰਾਈਲ 'ਤੇ ਹਮਲਿਆਂ ਲਈ ਵਰਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਸ਼ਾਮਲ ਹਨ। ਸਰਹੱਦ ਨੇੜੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਜਵਾਨਾਂ ਨੂੰ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਹਿਜ਼ਬੁੱਲਾ ਦੇ ਨਿਹੱਥੇ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਵਾਪਸੀ ਨਹੀਂ ਕੀਤੀ ਜਾਵੇਗੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਬਠਿੰਡਾ ਡੱਬ ਵਾਲੀ ਕੌਮੀ ਰਾਜਮਾਰਗ 'ਤੇ ਪਿੰਡ ਗੁਰੂਸਰ ਸੈਨੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੈਟਾਡੋਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਨ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ SBS ਪੰਜਾਬੀ ਤੋਂ ਜਸਮੀਤ ਕੌਰ ਦੇ ਨਾਲ। ਪਿਆਰੇ ਦੋਸਤੋ, ਸਾਲ 2026 ਦੇ ਵਿੱਚ ਕਾਫੀ ਕੁਛ ਖਾਸ ਚੱਲ ਰਿਹਾ ਆ, ਪਰ ਇਸ ਸਾਲ ਦੀ ਇੱਕ ਇਹ ਖਾਸੀਅਤ ਹੈ ਕਿ ਇਸ ਸਾਲ ਫੀਫਾ ਵਰਲਡ ਕੱਪ 2026 ਚੱਲ ਰਿਹਾ ਆ, ਅਤੇ ਜਿਹੜੇ ਲੋਕ ਫੁੱਟਬਾਲ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੋਊਗਾ ਕਿ SBS ਉੱਤੇ ਜਿਹੜੇ ਸਾਰੇ ਫੀਫਾ ਵਰਲਡ ਕੱਪ ਦੇ ਮੈਚਿਸ ਆ ਉਹਨਾਂ ਨੂੰ ਤੁਸੀਂ ਲਾਈਵ ਦੇਖ ਸਕਦੇ ਹਾਂ, ਚਾਹੇ SBS 'ਤੇ TV 'ਤੇ ਜਾਂ ਫਿਰ SBS ਔਨ ਡਿਮਾਂਡ 'ਤੇ। ਅਤੇ ਵੈਸੇ ਤਾਂ ਮੈਨੂੰ ਸੌਕਰ ਦੇਖਣ ਦਾ, ਫੁੱਟਬਾਲ ਦੇਖਣ ਦਾ ਇੰਨਾ ਵੈਸੇ ਸ਼ੌਂਕ ਨਹੀਂ ਆ, ਰੁਝਾਨ ਨਹੀਂ ਆ, ਪਰ ਪਿਛਲੇ ਹਫ਼ਤੇ ਮੈਂ ਜ਼ਰੂਰ ਮੈਚ ਦੇਖਿਆ ਸੀ ਆਸਟ੍ਰੇਲੀਆ ਦਾ ਅਤੇ ਪੈਰਾਗੁਏ ਦਾ। ਵੈਸੇ ਉਹ 'ਚ ਤਾਂ ਇਹੀ ਉਡੀਕਦੇ ਰਹੇ ਕਿ ਹੁਣ ਗੋਲ ਹੁੰਦਾ, ਹੁਣ ਗੋਲ ਹੁੰਦਾ। ਅਫਸੋਸ, ਗੋਲ ਤਾਂ ਨਹੀਂ ਹੋਇਆ, ਪਰ ਆਸਟ੍ਰੇਲੀਆ ਦੀ ਟੀਮ ਜ਼ਰੂਰ ਪਹੁੰਚ ਗਈ ਆ ਜੀ ਅਗਲੇ ਪੜਾਅ ਦੇ ਵਿੱਚ ਫੀਫਾ ਵਰਲਡ ਕੱਪ ਦੇ ਵਿੱਚ, ਰਾਊਂਡ ਆਫ 32 ਦੇ ਵਿੱਚ ਉਹ ਪਹੁੰਚ ਗਈ ਆ। ਹੋਰ ਕਾਫੀ ਕੁਛ ਹੋ ਰਿਹਾ ਫੀਫਾ ਵਰਲਡ ਕੱਪ ਦੇ ਵਿੱਚ, ਕੱਲ੍ਹ ਉਸਦਾ 19ਵਾਂ ਦਿਨ ਸੀ, ਕੀ ਕੁਛ ਖਾਸ ਹੋਇਆ ਆਓ ਜਾਣਦੇ ਹਾਂ। MP ਸਿੰਘ ਲੈ ਕੇ ਹਾਜ਼ਰ ਆ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਪੂਰੀ ਰਿਪੋਰਟ।

0: ਦੋਸਤੋ, ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਜਰਮਨੀ ਅਤੇ ਨੀਦਰਲੈਂਡ ਨੂੰ ਰੋਮਾਂਚਕ ਪੈਨਲਟੀ ਸ਼ੂਟਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬ੍ਰਾਜ਼ੀਲ ਨੇ ਇੰਜਰੀ ਟਾਈਮ ਵਿੱਚ ਗੋਲ ਕਰਕੇ ਜਪਾਨ ਨੂੰ ਹਰਾਉਂਦਿਆਂ ਆਖਰੀ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਨੌਕਆਊਟ ਪੜਾਅ ਦੇ 3 ਮੁਕਾਬਲਿਆਂ ਦੇ ਬੇਹੱਦ ਰੋਮਾਂਚਕ ਪਲਾਂ ਦਾ ਸਾਰ ਲੈ ਕੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਅਤੇ ਸਾਬਕਾ ਫਾਈਨਲਿਸਟ ਨੀਦਰਲੈਂਡ ਪੈਨਲਟੀ ਸ਼ੂਟਆਊਟ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਦਕਿ ਬ੍ਰਾਜ਼ੀਲ ਨੇ ਆਖਰੀ ਪਲਾਂ ਵਿੱਚ ਜਿੱਤ ਹਾਸਲ ਕਰਕੇ ਅਗਲੇ ਦੌਰ ਵਿੱਚ ਥਾਂ ਬਣਾ ਲਈ ਹੈ। 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਜਪਾਨ ਨੂੰ 2-1 ਨਾਲ ਹਰਾਇਆ। ਜਪਾਨ ਨੇ ਬੇਸ਼ੱਕ ਸ਼ੁਰੂਆਤੀ ਬੜਤ ਹਾਸਲ ਕਰ ਲਈ ਸੀ, ਜਦੋਂ ਕਾਇਸ਼ੂ ਸਾਨੋ ਨੇ ਬ੍ਰਾਜ਼ੀਲ ਦੀ ਰੱਖਿਆ ਪੰਕਤੀ ਦਾ ਗਲਤੀ ਦਾ ਫਾਇਦਾ ਚੁੱਕਦਿਆਂ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਗੋਲ ਦਾਗਿਆ ਅਤੇ ਇਸ ਦੇ ਜਵਾਬ ਵਿੱਚ ਬ੍ਰਾਜ਼ੀਲ ਵੱਲੋਂ 56ਵੇਂ ਮਿੰਟ ਵਿੱਚ ਕਾਸੇਮੀਰੋ ਦੀ ਮਦਦ ਦੇ ਨਾਲ ਬਰਾਬਰੀ ਦਾ ਗੋਲ ਕੀਤਾ ਗਿਆ। ਫਿਰ ਇੰਜਰੀ ਟਾਈਮ ਦੇ ਆਖਰੀ ਪਲਾਂ ਵਿੱਚ ਗੈਬਰੀਅਲ ਮਾਰਟੀਨੇਲੀ ਨੇ ਜੇਤੂ ਗੋਲ ਕਰਕੇ ਆਪਣੀ ਟੀਮ ਨੂੰ ਆਖਰੀ 16 ਵਿੱਚ ਪਹੁੰਚਾ ਦਿੱਤਾ। ਹੁਣ ਬ੍ਰਾਜ਼ੀਲ ਦਾ ਸਾਹਮਣਾ ਕੋਲ ਡਿਵਾਰ ਅਤੇ ਨਾਰਵੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਦੇ ਨਾਲ ਹੀ 4 ਵਾਰ ਦੀ ਚੈਂਪੀਅਨ ਜਰਮਨੀ ਨੂੰ ਪੈਰਾਗੁਆਏ ਨੇ ਟੂਰਨਾਮੈਂਟ ਦੇ ਪਹਿਲੇ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਪਹਿਲੇ ਹਾਫ ਦੇ ਅੰਤ ਵਿੱਚ ਜੂਲੀਓ ਐਨਸੀਸੋ ਦੇ ਹੈਡਰ ਨਾਲ ਪੈਰਾਗੁਆਏ ਨੇ ਚੜ੍ਹਤ ਬੜਾਈ, ਪਰ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਜਰਮਨੀ ਨੇ ਸਕੋਰ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿੱਚ ਜਰਮਨੀ ਦਾ ਇੱਕ ਗੋਲ ਵੀਡੀਓ ਅਸਿਸਟੈਂਟ ਰੈਫਰੀ VAR ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਪੈਰਾਗੁਆਏ ਨੇ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਅਤੇ ਹੁਣ ਉਸ ਦਾ ਸਾਹਮਣਾ ਫਰਾਂਸ ਅਤੇ ਸਵੀਡਨ ਦੇ ਜੇਤੂ ਨਾਲ ਹੋਵੇਗਾ। ਇੱਕ ਹੋਰ ਦਿਲਚਸਪ ਮੁਕਾਬਲੇ ਵਿੱਚ ਮੋਰੋਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਦੇ ਨਾਲ ਹਰਾ ਦਿੱਤਾ ਹੈ। ਨੀਦਰਲੈਂਡ ਲਈ ਕੋਡੀ ਗਾਪਕੋ ਨੇ ਦੂਜੇ ਹਾਫ ਦੇ ਅੰਤ ਵਿੱਚ ਗੋਲ ਕਰਕੇ ਟੀਮ ਨੂੰ ਬੜ ਦਿਵਾਈ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਅਤੇ ਉਹਨਾਂ ਦੀ ਜੀਵਨ ਸਾਥੀ ਨੇ ਆਪਣੇ ਅਣਜੰਮੇ ਬੱਚੇ ਨੂੰ ਗੁਆ ਦਿੱਤਾ ਹੈ, ਪਰ ਇੰਜਰੀ ਟਾਈਮ ਵਿੱਚ ਮੋਰੋਕੋ ਨੇ ਬਰਾਬਰੀ ਦਾ ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਵਿੱਚ ਪਹੁੰਚਾ ਦਿੱਤਾ। ਆਖਿਰਕਾਰ ਪੈਨਲਟੀ ਸ਼ੂਟਆਊਟ ਵਿੱਚ ਮੋਰੋਕੋ ਨੇ ਬਾਜ਼ੀ ਮਾਰ ਲਈ ਅਤੇ ਹੁਣ ਉਹ ਆਖਰੀ 16 ਵਿੱਚ ਕੈਨੇਡਾ ਦੇ ਨਾਲ ਭਿੜੇਗਾ। ਇਸੇ ਦੌਰਾਨ ਆਸਟ੍ਰੇਲੀਆ ਦੀ ਟੀਮ ਸੌਕਰੂਜ਼ ਆਖਰੀ 16 ਵਿੱਚ ਥਾਂ ਬਣਾਉਣ ਲਈ ਮਿਸਰ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਖਿਡਾਰੀ ਕ੍ਰਿਸਚੀਅਨ ਵੋਲਪਾਟੋ ਦਾ ਕਹਿਣਾ ਹੈ ਕਿ ਇਟਲੀ ਦੀ ਬਜਾਏ ਆਸਟ੍ਰੇਲੀਆ ਲਈ ਖੇਡਣ ਦੇ ਆਪਣੇ ਫੈਸਲੇ ਉੱਤੇ ਹੋਈ ਆਲੋਚਨਾ ਨੇ ਉਹਨਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।
1: You know, I say everything, but you know, sometimes there's going to be stuff said about you. There's going to be good things, there's going to be bad things, but I feel like as a footballer, you just got to be resilient and you know, and sometimes you can use it as fuel as well, and I like to use that as well.
0: ਯਾਦ ਰਹੇ, ਸੌਕਰੂਜ਼ ਦਾ ਮਿਸਰ ਨਾਲ ਇਹ ਮੁਕਾਬਲਾ ਸ਼ਨੀਵਾਰ ਸਵੇਰੇ 3 ਵਜੇ ਆਸਟ੍ਰੇਲੀਅਨ ਟਾਈਮ ਦੇ ਅਨੁਸਾਰ SBS ਅਤੇ SBS ਔਨ ਡਿਮਾਂਡ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮੈਚ ਦਾ ਜੇਤੂ ਅਰਜਨਟੀਨਾ ਅਤੇ ਕਾਬੋ ਵਰਡੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਖੇਡੇਗਾ। 20ਵੇਂ ਦਿਨ ਕੋਟ ਡਿਵਾਰ ਅਤੇ ਨਾਰਵੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਹਮਣੇ ਸਾਹਮਣੇ ਹੋਣਗੇ ਅਤੇ ਜੇਤੂ ਆਖਰੀ 16 ਵਿੱਚ ਪਹੁੰਚੇਗਾ। ਇਸ ਤੋਂ ਇਲਾਵਾ ਲਗਭਗ ਇੱਕ ਸਦੀ ਬਾਅਦ ਫਰਾਂਸ ਅਤੇ ਸਵੀਡਨ ਵਿਸ਼ਵ ਕੱਪ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ। ਸਹਿ ਮੇਜ਼ਬਾਨ ਮੈਕਸੀਕੋ ਆਪਣੀ ਧਰਤੀ ਉੱਤੇ ਮੈਕਸੀਕੋ ਸਿਟੀ ਵਿੱਚ ਇਕੁਆਡੋਰ ਨਾਲ ਖੇਡੇਗਾ। ਦੋਸਤੋ, ਇਹ ਸੀ ਫੀਫਾ ਵਰਲਡ ਕੱਪ 2026 ਦੇ 19ਵੇਂ ਦਿਨ ਦੀਆਂ ਖੇਡਾਂ ਦਾ ਸਾਰ। ਜੁੜੇ ਰਹੋ SBS ਪੰਜਾਬੀ ਦੇ ਨਾਲ, ਹਰ ਰੋਜ਼ ਅਸੀਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਫੀਫਾ ਵਰਲਡ ਕੱਪ ਦੇ ਰੋਮਾਂਚਕ ਪਲ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।

0: ਪਿਆਰੇ ਦੋਸਤੋ, ਇਹ ਸੀ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਅਪਡੇਟ। ਅਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਵੀ ਫੀਫਾ ਵਰਲਡ ਕੱਪ ਦੇ ਮੈਚਿਸ ਦੇਖ ਰਹੇ ਹੋ, ਚਾਹੇ ਲਾਈਵ ਜਾਂ ਬਾਅਦ ਵਿੱਚ ਹਾਈਲਾਈਟਸ ਦੇਖ ਰਹੇ ਹੋ, ਜਾਂ ਫਿਰ ਮੇਰੇ ਵਾਂਗੂ ਤੁਸੀਂ ਵੀ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ। ਅਤੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਮੈਂ ਜਾਣਨਾ ਚਾਹੂੰਗੀ ਕਿ ਹੁਣ ਤੱਕ ਦਾ ਸਭ ਤੋਂ ਰੌਚਕ ਮੁਕਾਬਲਾ ਤੁਹਾਨੂੰ ਕਿਹੜਾ ਲੱਗਿਆ ਆ। ਅਤੇ ਇਹ ਤੁਸੀਂ ਮੈਨੂੰ SMS ਵਿੱਚ ਲਿਖ ਕੇ ਜ਼ਰੂਰ ਭੇਜੋ, ਆਪਣੇ ਜਵਾਬ ਲਿਖ ਕੇ ਭੇਜਿਓ। ਨੰਬਰ ਤੁਸੀਂ ਜਾਣਦੇ ਹਾਂ ਜੀ, 0443-7967-0460 4399-7967। ਅਤੇ ਤੁਸੀਂ ਚੱਕੋ ਆਪਣਾ ਫੋਨ, ਭੇਜੋ ਮੈਨੂੰ ਸੁਨੇਹਾ, ਅਤੇ ਆਪਾਂ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਕਮਰਸ਼ਲ ਬ੍ਰੇਕ। ਮਿਲਦੇ ਹਾਂ ਜੀ ਬਹੁਤ ਜਲਦ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
3: ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ।
4: Streaming live on SBS On Demand, the Tour de France.
5: It is race on.
4: Shift into gear and watch the world's most brutal showdown.
5: The tension, it is going through the roof.
4: Race for the rivalries.
5: Oh!
4: The sacrifice. And the ultimate test of endurance. This isn't just sport, it's pure drama. The Tour de France starts 5th of July on SBS and On Demand.
0: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਬੁੱਧਵਾਰ ਵਾਲਾ ਪ੍ਰੋਗਰਾਮ, ਅੱਜ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਅਤੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਦੌਰਾਨ ਪਹਿਲਾਂ ਸੁਨੇਹਾ ਆਇਆ ਹੋਇਆ ਜੀ, ਪਹਿਲਾਂ ਇਹ ਪੜ੍ਹਦੇ ਹਾਂ। ਇਹ ਭੇਜਿਆ ਜੀ ਪਰਥ ਤੋਂ ਜੋਵਿੰਦ ਸਿੰਘ ਨੇ। ਇਹ ਕਹਿ ਰਹੇ, ਸਤਿ ਸ਼੍ਰੀ ਅਕਾਲ ਜੀ, 25 ਜੂਨ ਨੂੰ ਮੇਰੀ ਦਾਦੀ ਜੀ ਦਾ ਜਨਮ ਦਿਨ ਸੀ। ਤੁਸੀਂ ਪਲੀਜ਼ ਮੇਰੀ ਪਿਆਰੀ ਦਾਦੀ ਨੂੰ ਹੈਪੀ ਬਰਥਡੇ ਕਹਿ ਦਿਓ, ਬਰਥਡੇ ਵਿਸ਼ਿਜ਼ ਦੇ ਦਿਓ। ਉਹ ਹਰ ਹਫ਼ਤੇ ਤੁਹਾਡਾ ਪ੍ਰੋਗਰਾਮ ਸੁਣਦੇ ਆ। ਬਹੁਤ ਸ਼ੁਕਰੀਆ ਜੋਵਿੰਦ ਸਿੰਘ ਜੀ ਕਿ ਤੁਸੀਂ ਸਾਡਾ ਪ੍ਰੋਗਰਾਮ ਅੱਜ ਲਾਈਵ ਸੁਣ ਰਹੇ ਹੋ, ਪਰਥ ਤੋਂ ਸੁਣ ਰਹੇ ਹੋ। ਅਤੇ ਤੁਹਾਡੇ ਸੁਨੇਹੇ ਮੁਤਾਬਕ ਤੁਹਾਡੀ ਦਾਦੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਹੈਪੀ ਬਿਲੇਟਡ ਬਰਥਡੇ ਤੁਹਾਡੀ ਦਾਦੀ ਜੀ ਨੂੰ। ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਣ ਅਤੇ ਤੰਦਰੁਸਤੀ ਦੇਣ, ਅਤੇ ਇੱਦਾਂ ਹੀ ਸਾਡਾ ਪ੍ਰੋਗਰਾਮ ਤੁਸੀਂ ਵੀ ਸੁਣਦੇ ਰਹੋ ਅਤੇ ਤੁਹਾਡੀ ਦਾਦੀ ਜੀ ਵੀ ਸੁਣਦੇ ਰਹਿਣ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਦੋਸਤੋ, ਆਓ ਹੁਣ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਆਪਾਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਅਤੇ ਸਾਰੇ ਹੀ ਜਾਂ ਆਪਾਂ ਪ੍ਰਵਾਸੀ ਹਾਂ ਜਾਂ ਫਿਰ ਪ੍ਰਵਾਸੀ ਪਰਿਵਾਰ ਵਿੱਚ ਵੱਡੇ ਹੋਏ ਹਾਂ, ਪਰ ਇਸ ਮੁਲਕ ਦੇ ਇਤਿਹਾਸ, ਇੱਥੋਂ ਦੇ ਤੌਰ ਤਰੀਕਿਆਂ ਨੂੰ ਹਰ ਰੋਜ਼ ਸਿੱਖਦੇ ਹਾਂ। ਤੁਸੀਂ ਦੇਖਿਆ ਹੋਊਗਾ ਕਿ ਜਦ ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਆ, ਅਤੇ ਉਸ ਦੇ ਨਾਲ ਦੋ ਹੋਰ ਝੰਡੇ ਜ਼ਰੂਰ ਹੁੰਦੇ ਆ, ਪਰ ਇਹ ਤਿੰਨ ਝੰਡੇ ਕਿਉਂ? ਆਓ ਜਾਣਦੇ ਹਾਂ ਪਤਰਸ ਮਸੀਹ ਦੁਆਰਾ ਤਿਆਰ ਕੀਤੀ ਇਸ ਆਸਟ੍ਰੇਲੀਆ ਐਕਸਪਲੇਨਡ ਦੀ ਰਿਪੋਰਟ ਵਿੱਚ।
6: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਤਿੰਨ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆ ਸਕਦੇ ਨੇ। ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ, ਆਦਿਵਾਸੀ ਝੰਡਾ ਅਤੇ ਟੋਰਸ ਸਟੇਟ ਆਈਲੈਂਡਰ ਝੰਡਾ। ਆਸਟ੍ਰੇਲੀਆ ਵਿੱਚ ਤਿੰਨ ਝੰਡੇ ਕਿਉਂ ਹਨ, ਇਸ ਦਾ ਜਵਾਬ ਆਸਟ੍ਰੇਲੀਆ ਦੇ ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਜੁੜਿਆ ਹੋਇਆ ਹੈ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦਿਵਾਸੀ ਸਮੂਹ ਹਨ, ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ। ਟੋਰਸ ਸਟੇਟ ਆਈਲੈਂਡਰ ਝੰਡਾ ਹਰਾ, ਨੀਲਾ, ਕਾਲਾ ਅਤੇ ਸਫੈਦ ਰੰਗ ਦਾ ਹੈ। ਇਸ ਵਿੱਚ ਇੱਕ ਸਫੈਦ ਰਵਾਇਤੀ ਪਗੜੀ, ਜਿਸ ਨੂੰ ਦਾਰੀ ਆਖਿਆ ਜਾਂਦਾ ਹੈ, ਅਤੇ ਇਸ ਦੇ ਕੇਂਦਰ ਵਿੱਚ ਇੱਕ ਚਿੱਟਾ ਤਾਰਾ ਹੈ। ਇਹ ਝੰਡਾ ਟੋਰਸ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਅਤੇ ਜ਼ਮੀਨ, ਸਮੁੰਦਰ, ਸੱਭਿਆਚਾਰ ਅਤੇ ਭਾਈਚਾਰੇ ਨਾਲ ਉਹਨਾਂ ਦੇ ਸੰਬੰਧਾਂ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇਹ ਝੰਡਾ ਪਹਿਚਾਣ ਅਤੇ ਸੰਬੰਧਾਂ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ, ਭਾਵੇਂ ਉਹ ਟਾਪੂਆਂ, ਮੁੱਖ ਭੂਮੀ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ। ਇਹ ਸਮਝਣ ਦੇ ਲਈ ਕਿ ਇਹ ਝੰਡਾ ਇੰਨੇ ਸਾਰੇ ਲੋਕਾਂ ਦੇ ਲਈ ਇੰਨਾ ਮਾਇਨੇ ਕਿਉਂ ਰੱਖਦਾ ਹੈ, ਇਸ ਬਾਰੇ ਟੂਰਿਸਟ ਸਟੇਟ ਤੋਂ ਸ਼ੁਰੂਆਤ ਕਰਨਾ ਸਹਾਇਕ ਹੋਵੇਗਾ। ਟੂਰਿਸਟ ਸਟੇਟ ਟਾਪੂ ਕੁਈਨਜ਼ਲੈਂਡ ਦੇ ਕੇਪ ਯਾਕ ਦੇ ਦੱਖਣੀ ਸਿਰੇ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ। ਇਹ ਟਾਪੂ ਆਸਟ੍ਰੇਲੀਆ ਦਾ ਹਿੱਸਾ ਹਨ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦਾ ਘਰ ਹਨ, ਜਿਨ੍ਹਾਂ ਦਾ ਆਪਣਾ ਵਿਲੱਖਣ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾਵਾਂ ਹਨ। ਸਾਲ 1992 ਵਿੱਚ ਆਈਲੈਂਡ ਕੋਆਰਡੀਨੇਟਿੰਗ ਕੌਂਸਲ ਨੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇੱਕ ਭਾਈਚਾਰਕ ਝੰਡਾ ਡਿਜ਼ਾਈਨ ਕਰਨ ਦੇ ਲਈ ਇੱਕ ਮੁਕਾਬਲਾ ਚਲਾਇਆ ਸੀ ਅਤੇ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲਾ ਡਿਜ਼ਾਈਨ ਥਰਸਡੇ ਆਈਲੈਂਡ ਦੇ ਅੰਕਲ ਬਰਨਾਰਡ ਨਮੋਕ ਦੁਆਰਾ ਬਣਾਇਆ ਗਿਆ ਸੀ। ਇਸ ਮੁਕਾਬਲੇ ਦੇ ਕੁਝ ਸਮੇਂ ਬਾਅਦ ਹੀ ਅੰਕਲ ਬਰਨਾਰਡ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਡਿਜ਼ਾਈਨ ਨੂੰ ਇੰਨਾ ਮਹੱਤਵਪੂਰਨ ਪ੍ਰਤੀਕ ਬਣਦੇ ਹੋਏ ਨਹੀਂ ਦੇਖ ਸਕੇ। ਉਹਨਾਂ ਦੇ ਬੇਟੇ ਬਰਨਾਰਡ ਨਮੋਕ ਜੂਨੀਅਰ ਦੇ ਲਈ ਇਹ ਝੰਡਾ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਜੀਵਤ ਰੱਖਦਾ ਹੈ। ਜਦੋਂ ਵੀ ਉਹ ਇਸ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਆਪਣਾ ਬਚਪਨ ਅਤੇ ਆਪਣੇ ਪਿਤਾ ਨੂੰ ਚਿੱਤਰ ਬਣਾਉਂਦੇ ਹੋਏ ਦੇਖਣ ਵੇਲੇ ਬਿਤਾਈਆਂ ਰਾਤਾਂ ਯਾਦ ਆ ਜਾਂਦੀਆਂ ਨੇ। ਝੰਡੇ ਉੱਤੇ ਮੌਜੂਦ ਹਰੇਕ ਰੰਗ ਅਤੇ ਪ੍ਰਤੀਕ ਦਾ ਆਪਣਾ ਅਰਥ ਹੈ। ਹਰਾ ਰੰਗ ਭੂਮੀ ਦਾ, ਨੀਲਾ ਰੰਗ ਟੋਰਸ ਜਲਮਾਰਗ ਦੇ ਜਲ ਦਾ ਅਤੇ ਕਾਲਾ ਰੰਗ ਟੋਰਸ ਜਲਮਾਰਗ ਦੀਪ ਸਮੂਹ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਸਫੇਦਦਾਰੀ ਟੋਰਸ ਜਲਮਾਰਗ ਦੀਪ ਸਮੂਹ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ, ਜਦਕਿ ਸਫੇਦ ਪੰਜ ਨੁਕੀਲਾ ਤਾਰਾ ਟੋਰਸ ਜਲਮਾਰਗ ਦੇ ਪੰਜ ਮੁੱਖ ਦੀਪ ਸਮੂਹਾਂ ਦੀ ਨੁਮਾਇੰਦਗੀ ਕਰਦਾ ਹੈ। ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਕਾਨੂੰਨ ਦੇ ਵਿਦਿਆਰਥੀ ਟਾਇਰਲ ਵਿਟੀ ਦਾ ਜਨਮ ਅਤੇ ਪਾਲਣ ਪੋਸ਼ਣ ਥਰਸਡੇ ਆਈਲੈਂਡ ਉੱਤੇ ਹੋਇਆ ਸੀ ਅਤੇ ਹੁਣ ਉਹ ਕੁਈਨਜ਼ਲੈਂਡ ਦੇ ਟਾਊਨਸਵਿਲੇ ਵਿੱਚ ਰਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਝੰਡਾ ਟੂਰਿਸਟ ਸਟੇਟ ਆਈਲੈਂਡਰ ਭਾਈਚਾਰਾ, ਸੱਭਿਆਚਾਰ ਅਤੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
7: It's a part of our cultural identity in itself. It's a big part of our story. It's really good to have that sense of representation too. And especially being in a small community, you see this flag. It tells a story, who we are, where we're going, and how we're moving forward past all the injustices since colonization. How people were considered flora and fauna and not as people. So for me, this flag speaks for itself. It's something to make me feel seen as a person because it's representing my people.
6: Bernard Jr. ਅਤੇ ਟਾਇਰਲ ਦੋਵੇਂ ਹੀ ਥਰਸਡੇ ਆਈਲੈਂਡ ਉੱਤੇ ਭਲੇ ਵਧੇ ਹਨ, ਜਿਸ ਨੂੰ ਉਹ ਇੱਕ ਛੋਟਾ ਲੇਕਿਨ ਜੀਵੰਤ ਭਾਈਚਾਰਾ ਦੱਸਦੇ ਨੇ ਜੋ ਪਰਿਵਾਰ ਅਤੇ ਸੱਭਿਆਚਾਰ ਦੇ ਨਾਲ ਭਰਪੂਰ ਹੈ। ਟਾਇਰਲ ਦੇ ਲਈ ਝੰਡਾ ਉਹਨਾਂ ਦੇ ਦੈਨਿਕ ਜੀਵਨ ਦਾ ਇੱਕ ਅਭਿੰਨ ਅੰਗ ਹੈ।
7: Seeing flags in places such as courtrooms and just everyday places up here in the mainland, it just makes me feel so seen where I can come from a small island off the mainland, but entering mainland, seeing my flag in a courtroom, seeing my flag wrapped up your local post office, seeing some people wearing it on their clothing, it makes me feel like people up here in the mainland have so much love and respect for us up there. It just makes us all feel a part of Australia and all that and how we're all connected and trying to
6: ਬਰਨਾਰਡ ਜੂਨੀਅਰ ਨੂੰ ਯਾਦ ਹੈ ਕਿ ਵਿਆਪਕ ਰੂਪ ਤੋਂ ਮਾਨਤਾ ਮਿਲਣ ਤੋਂ ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ। ਉਹਨਾਂ ਨੇ 1990 ਦੇ ਦਹਾਕੇ ਵਿੱਚ ਹੋਈ ਪ੍ਰਤੀਯੋਗਤਾ ਤੋਂ ਬਾਅਦ ਹੌਲੀ ਹੌਲੀ ਟਾਪੂਆਂ ਵਿੱਚ ਇਸ ਝੰਡੇ ਦੇ ਪ੍ਰਸਾਰ ਨੂੰ ਦੇਖਿਆ। ਅੱਜ ਟੂਰਿਸਟ ਸਟੇਟ ਆਈਲੈਂਡਰ ਝੰਡਾ ਪੂਰੇ ਆਸਟ੍ਰੇਲੀਆ ਦੇ ਵਿੱਚ ਲਹਿਰਾਇਆ ਜਾਂਦਾ ਹੈ। ਤੁਸੀਂ ਇਸ ਨੂੰ ਸਕੂਲਾਂ, ਯੂਨੀਵਰਸਿਟੀਜ਼, ਪਾਰਲੀਮੈਂਟ ਹਾਊਸ, ਲੋਕਲ ਕੌਂਸਲ ਅਤੇ ਅਦਾਲਤਾਂ ਦੇ ਬਾਹਰ ਵੇਖ ਸਕਦੇ ਹੋ। ਇਹ ਅਕਸਰ ਆਦਿਵਾਸੀ ਅਤੇ ਆਸਟ੍ਰੇਲੀਅਨ ਝੰਡਿਆਂ ਨਾਲ ਲਹਿਰਾਇਆ ਜਾਂਦਾ ਹੈ। ਕੇਨਜ਼ ਵਿੱਚ ਕਾਰੋਬਾਰ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਟਾਇਰਲ ਦੇ ਲਈ ਇਹ ਦ੍ਰਿਸ਼ ਬਹੁਤ ਮਾਇਨੇ ਰੱਖਦਾ ਹੈ। ਬਰਨਾਰਡ ਜੂਨੀਅਰ ਨੇ ਘਰ ਤੋਂ ਦੂਰ ਵੀ ਟੂਰਿਸਟ ਸਟੇਟ ਆਈਲੈਂਡਰ ਝੰਡੇ ਨੂੰ ਵੇਖਿਆ। ਉਹਨਾਂ ਨੇ ਆਪਣੀ ਡਾਕੂਮੈਂਟਰੀ ਕੈਰਿੰਗ ਦਾ ਫਲੈਗ ਦੇ ਨਾਲ ਵਿਦੇਸ਼ਾਂ ਵਿੱਚ ਕਈ ਸਮਾਰੋਹ ਵਿੱਚ ਸ਼ਿਰਕਤ ਕੀਤੀ ਹੈ ਅਤੇ ਲੰਡਨ, ਪੈਰਿਸ ਅਤੇ ਨਿਊਯਾਰਕ ਵਿੱਚ ਆਸਟ੍ਰੇਲੀਅਨ ਅੰਬੈਸੀ ਵਿੱਚ ਝੰਡੇ ਨੂੰ ਦੇਖਿਆ। ਹਰ ਵਾਰ ਉਹ ਕਹਿੰਦੇ ਨੇ ਕਿ ਇਹ ਝੰਡਾ ਉਹਨਾਂ ਨੂੰ ਥਰਸਡੇ ਆਈਲੈਂਡ ਉੱਤੇ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈ, ਜਦੋਂ ਉਹ ਆਪਣੇ ਪਿਤਾ ਨੂੰ ਝੰਡੇ ਦਾ ਪਹਿਲਾ ਡਿਜ਼ਾਈਨ ਬਣਾਉਂਦੇ ਹੋਏ ਵੇਖਦੇ ਸਨ।
8: No matter where I am, when I see the flag, I see my childhood growing up on the island and overlooking my dad's shoulder, doing all them sketches. And even when I took the documentary over to Canada and the flag was flying there, it took me back to Australia. And I didn't even think that I was in another part of the world. I just remembered my childhood and then I snapped into reality and I was, oh, that's right. I'm in another country. So that's the feeling that I have every time I see the flag.
6: ਬਰਨਾਰਡ ਜੂਨੀਅਰ ਚਾਹੁੰਦੇ ਹਨ ਕਿ ਬੱਚੇ ਟੂਰਿਸਟ ਸਟੇਟ ਆਈਲੈਂਡਰ ਝੰਡੇ ਦੇ ਪਿੱਛੇ ਦੀ ਕਹਾਣੀ ਨੂੰ ਜਾਣਦੇ ਹੋਏ ਵੱਡੇ ਹੋਣ। ਉਹਨਾਂ ਨੇ ਥੋਮਸ ਮੋਏ ਦੇ ਨਾਲ ਮਿਲ ਕੇ ਬੱਚਿਆਂ ਦੀ ਪੁਸਤਕ ਅਵਰ ਫਲੈਗ ਅਵਰ ਸਟੋਰੀ ਲਿਖੀ ਹੈ, ਜਿਸ ਦਾ ਚਿਤਰਨ ਟੋਰੀ ਜੇ ਮੋਡੇ ਨੇ ਕੀਤਾ ਹੈ।
8: I've had a lot of readings at schools, especially around Reconciliation Week and NAIDOC, and all the comments that I have from the teachers and the school support workers was the kids really enjoy reading the book.
6: ਪਰ ਜਦੋਂ ਤੁਸੀਂ ਟੋਰਸ ਸਟੇਟ ਆਈਲੈਂਡਰ ਝੰਡੇ ਨੂੰ ਦੇਖਦੇ ਹੋ ਤਾਂ ਤੁਸੀਂ ਭੂਮੀ, ਸਮੁੰਦਰ ਅਤੇ ਲੋਕਾਂ ਦੇ ਇੱਕ ਜੀਵੰਤ ਪ੍ਰਤੀਕ ਨੂੰ ਵੇਖਦੇ ਹੋ। ਇਹ ਉਹਨਾਂ ਸੱਭਿਆਚਾਰਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ ਜੋ ਟੋਰਸ ਸਟੇਟ ਵਿੱਚ, ਪੂਰੇ ਆਸਟ੍ਰੇਲੀਆ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਵੱਧ ਫੁੱਲ ਰਹੇ ਹਨ। ਟਾਇਰਲ ਦੇ ਲਈ ਇਹ ਝੰਡਾ ਅਤੀਤ ਅਤੇ ਵਰਤਮਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ, ਪਰ ਇਸ ਦੇ ਨਾਲ ਹੀ ਇਹ ਭਵਿੱਖ ਦੀਆਂ ਕਹਾਣੀਆਂ ਨੂੰ ਵੀ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ।
7: It's good that we have a flag dedicated and designed by us for us to motivate us to continue our journey and move forward so that we are having pride in acknowledging our cultural identity.
6: SBS News ਦੇ ਲਈ ਨਿਕਿਆ ਹਚਿੰਗਸ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
9: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਪਿਆਰੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਚੱਲ ਰਹੀ ਆ ਆਸਟ੍ਰੇਲੀਆ ਦੀ, ਅਤੇ ਪ੍ਰੋਗਰਾਮ ਦਾ ਜੋ ਪਹਿਲਾ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਇਸ ਨੂੰ ਲਿਖਿਆ ਆ ਇੱਕ ਪੰਜਾਬੀ ਆਸਟ੍ਰੇਲੀਅਨ ਆਰਟਿਸਟ ਨੇ ਜਿਨ੍ਹਾਂ ਦਾ ਨਾਮ ਆ ਮਨੀ ਮਨਜੋਤ। ਇਸ ਨੂੰ ਗਾਇਆ ਆ ਹਸਰਤ ਨੇ। ਗੀਤ ਦਾ ਨਾਮ ਆ ਨੋਟ ਸੋ ਈਜ਼ੀ। ਆਓ ਸੁਣਦੇ ਹਾਂ।

0: ਅਰੇ ਦੋਸਤੋ, ਜੇਕਰ ਤੁਹਾਡੀ ਵੀ ਕੋਈ ਰਿਕੁਐਸਟ ਆ, ਤੁਸੀਂ ਤੁਹਾਡੀ ਕੋਈ ਫਰਮਾਇਸ਼ ਆ, ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ SBS ਪੰਜਾਬੀ ਉੱਤੇ, ਤਾਂ ਜ਼ਰੂਰ ਸਾਨੂੰ SMS ਭੇਜ ਕੇ ਗਾਣੇ ਦਾ ਨਾਮ ਦੱਸਿਓ। ਨੰਬਰ ਹੈ ਜੀ 0443-799-767। ਤੁਸੀਂ ਆਪਣੇ ਗਾਣਿਆਂ ਦੀ ਰਿਕੁਐਸਟ ਉੱਥੇ ਭੇਜ ਸਕਦੇ ਹੋ। ਵਿਹਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਗਲੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ SBS ਪੰਜਾਬੀ ਦੀ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਸਮਝਾਂਗੇ ਕੋਲੈਸਟਰੋਲ ਨੂੰ, ਉੱਚ ਕੋਲੈਸਟਰੋਲ ਨੂੰ ਕਿੱਦਾਂ ਸਮੱਸਿਆਵਾਂ ਨੂੰ ਬਚਾਇਆ ਜਾ ਸਕਦਾ ਆਪਣੀ ਸਿਹਤ ਨੂੰ। ਅਤੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਜੀ ਕੋਲੈਸਟਰੋਲ ਦੇ ਬਾਰੇ। ਹੁਣ ਰੁਕਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਫੁੱਟਬਾਲ ਦੁਨੀਆ ਨੂੰ ਇਕਜੁੱਟ ਕਰਦਾ ਹੈ ਅਤੇ ਅਜਿਹਾ ਹੀ ਕਰਦਾ ਹੈ ਬੀਅਥ ਜੈੱਟ ਵੀ। ਮੈਲਬਨ, ਸਿਡਨੀ, ਬ੍ਰਿਸਬਨ ਜਾਂ ਪਰਥ ਤੋਂ ਬੀਅਥ ਨਾਮ ਲਈ ਸਿੱਧੀ ਉਡਾਨ ਭਰੋ ਤੇ ਉੱਥੋਂ ਏਸ਼ੀਆ ਤੇ ਯੂਰਪ ਦੇ ਪ੍ਰਮੁੱਖ ਟਿਕਾਣਿਆਂ ਵੱਲ ਆਪਣਾ ਸਫ਼ਰ ਜਾਰੀ ਰੱਖੋ। ਹੋਚੀ ਮਿਨ ਸਿਟੀ ਤੋਂ ਅੱਗੇ ਜੋੜਦਾ ਸਾਡਾ ਵਿਸਤ੍ਰਿਤ ਫਲਾਈਟ ਨੈੱਟਵਰਕ ਤੁਹਾਡੀ ਏਸ਼ੀਆ ਤੇ ਯੂਰਪ ਦੀ ਯਾਤਰਾ ਬਹੁਤ ਆਸਾਨ ਬਣਾਉਂਦਾ ਹੈ। ਟੋਕੀਓ, ਸਿਓਲ ਤੇ ਪ੍ਰਾਗ ਦੀਆਂ ਰੌਣਕ ਭਰੀਆਂ ਗਲੀਆਂ, ਬਾਲੀ ਦੇ ਟ੍ਰਾਪੀਕਲ ਸਮੁੰਦਰੀ ਤੱਟ ਜਾਂ ਬੈਂਕੋਕ, ਤਾਈਪੇਈ ਅਤੇ ਹਾਂਗਕਾਂਗ ਦੇ ਰੰਗੀਨ ਬਾਜ਼ਾਰਾਂ ਦਾ ਆਨੰਦ ਮਾਣੋ। ਸਿਰਫ 199 ਆਸਟ੍ਰੇਲੀਆਈ ਡਾਲਰ ਤੋਂ ਸ਼ੁਰੂ ਹੋਣ ਵਾਲੇ ਇੱਕ ਤਰਫਾ ਕਿਰਾਏ। bethjetair.com ਅਤੇ bethjet ਮੋਬਾਈਲ ਐਪ ਤੇ ਵਿਸ਼ੇਸ਼ ਛੋਟਾਂ ਵੇਖੋ। ਆਓ bethjet ਨਾਲ ਉਡਾਨ ਭਰੀਏ।
3: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
4: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਸਵਾਗਤ ਹੈ ਜੀ, ਤੁਸੀਂ ਸੁਣ ਰਹੇ ਹੋ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ ਦਾ ਪ੍ਰੋਗਰਾਮ, ਅਤੇ ਮੈਂ ਹਾਂ ਜਸਮੀਤ ਕੌਰ। ਬ੍ਰੇਕ ਦੌਰਾਨ ਇੱਕ ਹੋਰ ਸੁਨੇਹਾ ਆਇਆ ਜੀ, ਤੁਹਾਨੂੰ ਸੁਣਾਉਂਦੀ ਹਾਂ। ਇਹ ਭੇਜਿਆ ਜੀ ਸਿਡਨੀ ਤੋਂ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ। ਉਹ ਕਹਿ ਰਿਹਾ ਜੀ, ਸਤਿ ਸ਼੍ਰੀ ਅਕਾਲ ਜਸਮੀਤ ਕੌਰ ਅਤੇ SBS ਪੰਜਾਬੀ ਦੀ ਟੀਮ, ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਿਹਾ, ਅਸੀਂ ਇੰਜੋਏ ਕਰ ਰਹੇ ਹਾਂ, ਇੱਦਾਂ ਹੀ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਦੇ ਰਹੋ। ਬਹੁਤ ਸ਼ੁਕਰੀਆ ਬਲਦੀਸ਼ ਸਿੰਘ ਜੀ ਅਤੇ ਤੁਹਾਡੇ ਪਰਿਵਾਰ ਦਾ ਕਿ ਤੁਸੀਂ ਸਾਨੂੰ ਅੱਜ ਲਾਈਵ ਸੁਣ ਰਹੇ ਹਾਂ ਅਤੇ ਸਾਨੂੰ ਹੱਲਾਸ਼ੇਰੀ ਵੀ ਦੇ ਰਹੇ ਹਾਂ ਸੁਨੇਹਾ ਭੇਜ ਕੇ। ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਕਿ ਬਾਕੀ ਦਾ ਪ੍ਰੋਗਰਾਮ ਵੀ ਤੁਸੀਂ ਇੱਦਾਂ ਹੀ ਇੰਜੋਏ ਕਰੋਗੇ। ਪਿਆਰੇ ਦੋਸਤੋ, ਸਮੇਂ ਸਮੇਂ 'ਤੇ SBS ਪੰਜਾਬੀ ਤੁਹਾਡੇ ਤੱਕ ਲੋੜੀਂਦੀ ਗੱਲਬਾਤ ਪਹੁੰਚਾਉਂਦਾ ਆ। ਉਹ ਚਾਹੇ ਕਾਨੂੰਨੀ ਜਾਣਕਾਰੀ ਹੋਵੇ, ਸਿਆਸੀ ਬਦਲਾਵ ਹੋਣ, ਤੁਹਾਡੇ ਹੱਕ ਦੀ ਗੱਲ ਹੋਵੇ ਜਾਂ ਫਿਰ ਸਿਹਤ ਸਮੱਸਿਆਵਾਂ ਦੀ। SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਓਸਟੀਓਆਰਥਰਾਈਟਿਸ ਯਾਨੀ ਗਠੀਆ, ਕੋਲੈਸਟਰੋਲ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਗੱਲਬਾਤ ਡਾਕਟਰ ਮਨਦੀਪ ਕੌਰ ਨਾਲ ਕੀਤੀ ਗਈ ਆ। ਅੱਜ ਦੇ ਪ੍ਰੋਗਰਾਮ 'ਚ SBS ਪੰਜਾਬੀ ਤੋਂ MP ਸਿੰਘ ਲੈ ਕੇ ਹਾਜ਼ਰ ਆ ਕੋਲੈਸਟਰੋਲ ਬਾਰੇ ਡਾਕਟਰ ਸਾਹਿਬ ਨਾਲ ਇੱਕ ਖਾਸ ਗੱਲਬਾਤ, ਆਓ ਸੁਣਦੇ ਹਾਂ।
5: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ

0: ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬਿਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੀ। SBS ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਹੈਲਥ ਸੀਰੀਜ਼ ਵਾਲੇ ਲੜੀਵਾਰ ਦੇ ਅੰਡਰ ਅੱਜ ਅਸੀਂ ਇੱਕ ਹੋਰ ਸਿਹਤ ਮਾਮਲੇ ਉੱਤੇ ਗੱਲ ਕਰਾਂਗੇ, ਉਹ ਹੈਗੀ ਹੈ ਜੀ ਕੋਲੈਸਟਰੋਲ। ਇਹ ਵੀ ਆਪਣੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਇਹ ਹੋ ਸਕਦਾ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਲਾਈਫ ਸਟਾਈਲ ਹੈਗੀ ਹੈ ਉਹਨੂੰ ਕਰਕੇ ਕੁਝ ਚੇਂਜਸ ਲਿਆ ਕੇ ਇਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇੱਕ ਵਾਰ ਫਿਰ ਸਾਡੇ ਨਾਲ ਡਾਕਟਰ ਮਨਦੀਪ ਕੌਰ ਜੀ ਜੁੜੇ ਹਨ ਅਤੇ ਇਸ ਕੋਲੈਸਟਰੋਲ ਬਾਰੇ ਜਿਹੜਾ ਅਹਿਮ ਵਿਸ਼ਾ ਹੈ ਇਹਦੇ ਬਾਰੇ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਮਨਦੀਪ ਜੀ, SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਬੁਲਾਇਆ ਦੁਬਾਰਾ। ਅੱਜ ਆਪਾਂ ਕੋਲੈਸਟਰੋਲ ਦੇ ਉੱਤੇ ਗੱਲ ਕਰੋਂਗੇ
0: ਜੀ। ਕੋਲੈਸਟਰੋਲ ਬਾਰੇ ਥੋੜ੍ਹਾ ਬ੍ਰੀਫ ਦੱਸੋ ਵੀ ਹੁੰਦਾ ਕੀ ਹੈ ਇਹ।
1: ਇਹ ਕੀ ਹੁੰਦਾ ਵਾ, ਇੱਕ ਮੰਨ ਲਓ ਤੁਸੀਂ ਫੈਟ ਦਾ ਮਲਮ ਹੁੰਦਾ ਵਾ ਜਿਹੜਾ ਆਪਣੇ ਸਰੀਰ 'ਚ ਆ, ਹੈ ਨਾ, ਅਤੇ ਇਹ ਆਪਣੇ ਸਰੀਰ ਨੂੰ ਚਾਹੀਦਾ ਵਾ। ਇਹ ਕਾਹਤੋਂ ਚਾਹੀਦਾ ਵਾ, ਇਹ ਤੋਂ ਬਹੁਤ ਚੀਜ਼ਾਂ ਬਣਦੀਆਂ, ਆਪਣੇ ਹੋਰਮੋਨਸ ਬਣਦੇ ਆ, ਇਹ ਤੋਂ ਵਾਈਟਮਿਨ ਡੀ ਬਣਦੇ ਆ, ਇਹ ਆਪਣਾ ਖਾਣਾ ਪਚਾਉਣ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ। ਇਹ ਆਪਣੇ ਜਿਹੜਾ ਇਹ ਕੋਲੈਸਟਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ 'ਚੋਂ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਹਾਂ ਉਹ ਤੋਂ ਵੀ ਮਿਲਦਾ ਵਾ।
0: ਅੱਛਾ, ਕੁਦਰਤ ਵੱਲੋਂ ਵੀ ਮਿਲਦਾ ਹੈ?
1: ਹਾਂਜੀ ਹਾਂਜੀ, ਆਪਣਾ ਜਿਹੜਾ ਆਪਣਾ ਸਰੀਰ ਆ ਇਹ ਨੈਚੁਰਲੀ ਉਹਨੂੰ ਬਣਾ ਪੀਂਦਾ ਵੀ ਆ, ਪਰ ਜਿਹੜਾ ਆਪਣਾ ਖਾਣਾ ਪੀਣਾ ਵਾ, ਜਿਹੜੀ ਇਹ ਬਿਮਾਰੀ ਆ, ਇਹ ਜ਼ਿਆਦਾ ਤੋਂ ਜ਼ਿਆਦਾ ਉਹ ਤੋਂ ਹੁੰਦਾ ਵਾ। ਆਪਣੇ ਜਿਹੜੀ ਜਦੋਂ ਬਿਮਾਰੀ ਹੁੰਦੀ ਆ, ਆਪਾਂ ਐਕਸੈਸ ਦੇ ਵਿੱਚ ਖਾਣ ਲੱਗ ਜਾਂਦੇ ਹਾਂ, ਇਹਦੇ ਨਾਲੋਂ ਉਹਦੇ ਕਾਰਨ ਆਪਾਂ ਨੂੰ ਜ਼ਿਆਦਾ ਕੋਲੈਸਟਰੋਲ ਦੀ ਬਿਮਾਰੀਆਂ ਪੈਣ ਲੱਗ ਜਾਂਦੀਆਂ।
0: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਫੈਟੀ ਫੂਡ ਹੈਗਾ ਜੀ, ਅਸੀਂ ਘਿਓ ਪਾ ਕੇ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਇਹ ਵੀ ਕੋਲੈਸਟਰੋਲ ਦਾ ਕਾਰਨ ਬਣਦੀਆਂ?
1: ਹਾਂਜੀ ਹਾਂਜੀ, ਅੱਜ ਆਪਾਂ ਇਹਦੇ ਬਾਰੇ ਗੱਲ ਕਰੂੰਗੇ।
0: ਠੀਕ ਹੈ ਜੀ, ਥੋੜ੍ਹਾ ਸਮਝਾਓ ਇਹਦੇ ਬਾਰੇ।
1: ਹਾਂਜੀ ਹਾਂਜੀ, ਸੋ ਆਪਣੇ ਕੋਲ ਹੈਗੀ ਹੈ ਕੋਲੈਸਟਰੋਲ ਦੇ ਕਾਫੀ ਹਿੱਸੇ ਆ। ਜੇ ਆਪਾਂ ਹੁਣ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਹਾਂ ਵੀ ਜਿਹੜਾ ਪਹਿਲਾਂ ਹਿੱਸਾ ਵਾ, ਸਭ ਤੋਂ ਮਾੜਾ ਹਿੱਸਾ, ਉਹਨੂੰ ਅਸੀਂ ਕਹਿੰਦੇ ਹਾਂ ਲੋ ਡੈਂਸਿਟੀ ਲਾਈਪੋਪ੍ਰੋਟੀਨ, ਹੈ ਨਾ। ਇਹ ਮਾੜਾ ਹਿੱਸਾ, ਇਹ ਸਭ ਤੋਂ ਮਾੜਾ ਵਾਲਾ ਵਾ, ਇਹ ਉਹ ਵਾਲਾ ਕੋਲੈਸਟਰੋਲ ਆ, ਇਹ ਉਹ ਮੋਟਾਪਾ ਵਾ ਜਿਹੜਾ ਤੁਹਾਡੀਆਂ ਖੂਨਾਂ ਦੀਆਂ ਨਾੜੀਆਂ ਦੇ ਵਿੱਚ ਜਾ ਕੇ ਜੁੜ ਜਾਂਦਾ ਅਤੇ ਆਪਣੀ ਨਸਾਂ ਨੂੰ ਬੰਦ ਕਰਦਾ ਅਤੇ ਇਹਦਾ ਤੋਂ ਅਟੈਕ ਆਉਂਦਾ ਵਾ। ਸੋ ਇਹ ਜਿਹੜਾ ਛੋਟਾ ਕਹਿਣ ਆ ਐਲ ਡੀ ਐਲ ਆ, ਇਹਦਾ ਪੂਰਾ ਨਾਂ ਆ ਲੋ ਡੈਂਸਿਟੀ ਲਾਈਪੋਪ੍ਰੋਟੀਨ, ਇਹ ਉਹ ਵਾਲਾ ਵਾ। ਇੱਕ ਹੈਗਾ, ਇਹ ਇੱਕ ਵਿਚਾਰਾ ਚੰਗਾ ਵੀ ਆ, ਉਹਨੂੰ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਕਹਿੰਦੇ ਆ। ਉਹ ਹੈਗਾ ਜਿਹੜਾ, ਉਹਦਾ ਕੰਮ ਕੀ ਆ ਵੀ ਜਿਹੜਾ ਲੋ ਡੈਂਸਿਟੀ ਵਾਲਾ ਵਾ ਲਾਈਪੋਪ੍ਰੋਟੀਨ, ਉਹਨੂੰ ਖਿੱਚ ਕੇ ਨਾ ਖੂਨ 'ਚੋਂ ਲੈ ਕੇ ਲਿਵਰ 'ਚ ਲੈ ਜਾਂਦਾ ਵਾ, ਵੀ ਤੂੰ ਲਿਵਰ 'ਚ ਜਾ ਕੇ ਉਹਦਾ ਹਾਜ਼ਮਾ ਹੋ ਕੇ ਸਰੀਰ 'ਚੋਂ ਕੱਢਿਆ ਜਾਂਦਾ ਵਾ, ਉਹਦਾ ਇਹ ਰੋਲ ਆ। ਸੋ ਆਪਾਂ ਖੁਸ਼ ਹੁੰਦੇ ਹਾਂ ਵੀ ਜੇ ਉਹ ਥੋੜ੍ਹਾ ਵੱਧ ਹੋਊਗਾ, ਉਹ ਆਪਣਾ ਬਚਾਅ ਰੱਖੂਗਾ। ਇੱਕ ਹਿੱਸਾ ਹੈਗਾ ਵਾ ਟ੍ਰਾਈਗਲਿਸਰਾਈਡਸ, ਹੈ ਨਾ, ਇਹਨੂੰ ਟੀ ਜੀ ਛੋਟੇ ਨਾਮ 'ਤੇ ਕਹਿੰਦੇ ਹਾਂ, ਹੈ ਨਾ। ਇਹ ਜਿਹੜਾ ਵਾ, ਇਹ ਵਿਚਾਰਾ ਕੋਲੈਸਟਰੋਲ ਜਿਹੜਾ, ਇਹ ਆਪਣੇ ਢਿੱਡ ਦੇ ਵਿੱਚ ਜਦੋਂ ਆਪਾਂ ਮੋਟਾਪਾ ਵੱਧਦਾ ਵਾ, ਇਹ ਉੱਥੇ ਜਾ ਕੇ ਜੁੜਦਾ ਵਾ, ਇਹ ਖਾਣਾ ਪੀਣੇ ਤੋਂ ਆਉਂਦਾ ਵਾ, ਜਦੋਂ ਆਪਾਂ ਜ਼ਿਆਦਾ ਖਾ ਪੀ ਲਈਦਾ, ਜਦੋਂ ਆਪਾਂ ਸਰੀਰ ਨਹੀਂ ਵਰਤਦਾ ਉਹਨੂੰ, ਉਹ ਐਕਸੈਸ 'ਚ ਆ ਜਾਂਦਾ, ਵੱਧਦੇ 'ਚ ਆ ਜਾਂਦਾ ਆਪਣੇ ਸਰੀਰ ਦੇ ਵਿੱਚ, ਉਹ ਜਾ ਕੇ ਆਪਣੇ ਫਿਰ ਸਰੀਰ ਦੇ ਵਿੱਚ ਜਾ ਕੇ ਜੁੜ ਜਾਂਦਾ ਵਾ, ਅਤੇ ਉਹਨੂੰ ਟ੍ਰਾਈਗਲਿਸਰਾਈਡਸ ਕਹਿੰਦੇ ਹਾਂ।
0: ਠੀਕ ਹੈ, ਅਤੇ ਇਹਨਾਂ ਵਿੱਚੋਂ ਤੁਸੀਂ ਐਲ ਡੀ ਐਲ ਹੁੰਦਾ, ਐਚ ਡੀ ਐਲ ਹੁੰਦਾ ਅਤੇ ਟੀ ਜੀ ਹੁੰਦਾ।
1: ਹਾਂਜੀ,
0: ਐਲ ਡੀ ਐਲ ਅਤੇ ਟੀ ਜੀ ਜਿਹੜੇ ਕਿ ਨੁਕਸਾਨ ਕਰਦੇ ਆ ਬੋਡੀ ਦੇ ਵਿੱਚ, ਜਿਹੜਾ ਐਚ ਡੀ ਐਲ ਆ ਕੁਛ ਨਾ ਕੁਛ ਫਾਇਦਾ ਕਰਦਾ।
1: ਹਾਂਜੀ,
0: ਅਤੇ ਕੋਲੈਸਟਰੋਲ ਦਾ ਤੁਸੀਂ ਦੱਸਿਆ ਕਿ ਕੰਮ ਹੁੰਦਾ ਕਿ ਜਿਹੜਾ ਫੂਡ ਹੈਗਾ ਉਹਨੂੰ ਡਾਈਜੈਸਟ ਕਰਨਾ, ਲੀਵਰ ਨੂੰ ਭੇਜਣਾ, ਅਤੇ ਲੀਵਰ ਉਸ ਨੂੰ ਅੱਗੇ ਡਾਈਜੈਸਟ ਕਰਨ ਦੇ ਕੰਮ ਕਰਦਾ, ਜੇ ਇਹ ਕੋਲੈਸਟਰੋਲ ਲਿਮਿਟਿਡ ਮਾਤਰਾ ਵਿੱਚ ਹੋਵੇ, ਸਹੀ ਮਾਤਰਾ ਦੇ ਵਿੱਚ ਹੋਵੇ।
1: ਹਾਂਜੀ,
0: ਅਤੇ ਇਹਦੇ ਸਿਮਟਮ ਦੱਸੋ ਜੀ, ਜੇ ਕਿਸੇ ਨੂੰ ਕੋਲੈਸਟਰੋਲ ਵੱਧ ਹੋ ਜਾਂਦਾ ਤਾਂ ਘਰੇ ਕਿਵੇਂ ਪਤਾ ਚੱਲ ਸਕਦਾ?
1: ਇਹਦਾ ਇਹ ਪੰਗਾ ਵਾ ਵੀ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ।
0: ਅੱਛਾ,
1: ਇਹਦਾ ਆਪਾਂ ਨੂੰ ਕੋਈ ਇਸ਼ਾਰਾ ਨਹੀਂ ਮਿਲਣਾ ਸਰੀਰ ਤੋਂ ਵੀ ਮੇਰਾ ਆਹ ਵੱਧ ਗਿਆ,
0: ਕੋਈ ਵੀਕਨੈਸ ਜਾਂ ਕੁਛ ਵੀ ਨਹੀਂ ਪਤਾ ਚੱਲੇਗਾ।
1: ਇਹਦਾ ਕੋਈ ਸਿਮਟਮਸ ਨਹੀਂ ਹੈਗੇ, ਜਿਵੇਂ ਆਪਾਂ ਬਲੱਡ

0: ਪ੍ਰੈਸ਼ਰ ਦਾ ਹੋ ਜਾਂਦਾ, ਸਿਰ ਦੁਖਣ ਲੱਗ ਜਾਂਦਾ, ਚੱਕਰ ਆਉਂਦੇ ਆ, ਕਿਡਨੀਆਂ ਦਾ ਜਿਵੇਂ ਡਾਇਬੀਟੀਜ਼ ਦਾ ਹੋ ਜਾਂਦਾ ਵਾ ਵੀ ਆਪਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ, ਥਿਆ ਲੱਗਦੀ ਆ, ਇਹਦਾ ਪਤਾ ਹੀ ਨਹੀਂ ਲੱਗਦਾ। ਇਹਦੇ ਕਰਕੇ ਬਹੁਤ ਇੰਪੋਰਟੈਂਟ ਆ ਵੀ ਆਪਾਂ ਜੀ ਪੀ ਦੇ ਕੋਲ ਜਾ ਕੇ ਇਹ ਜ਼ਰੂਰ ਚੈੱਕ ਕਰਿਆ ਕਰੀਏ, ਕਿਉਂਕਿ ਆਪਣਾ ਜਿਹੜੀ ਭਾਈਚਾਰਾ ਵਾ, ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ, ਇਹਦੇ ਵਿੱਚ ਇਹਦਾ ਰਿਸਕ ਫੈਕਟਰ ਜ਼ਿਆਦਾ ਆ। ਆਪਣੀ ਕਮਿਊਨਿਟੀ 'ਚ ਇਹ ਬਹੁਤ ਜ਼ਿਆਦਾ ਬਿਮਾਰੀ ਹੈਗੀ ਆ, ਅਤੇ ਆਪਾਂ ਨੂੰ ਇਹ ਉਵੇਂ ਹੀ ਪਤਾ ਲੱਗਣਾ ਵਾ ਜੇ ਆਪਾਂ ਟੈਸਟ ਕਰੀਏ ਇਹਦਾ।
1: ਅਤੇ ਇਹ ਵੀ ਜਿਹੜਾ ਹੈਗਾ ਫੂਡ ਨਾਲ ਤੁਸੀਂ ਰਿਲੇਟਡ ਹੈਗਾ ਆ, ਖਾਣਾ ਜਿਹੜਾ ਅਸੀਂ ਫੈਟੀ ਖਾਂਦੇ ਹੈਗੇ ਹਾਂ, ਅਤੇ ਇਸ ਤੋਂ ਇਲਾਵਾ ਹੋਰ ਰਿਸਕ ਫੈਕਟਰ ਕਿਹੜੇ ਹੈਗੇ, ਕਿਹਨਾਂ ਕਾਰਨਾਂ ਕਰਕੇ ਹੋ ਸਕਦਾ ਹੈ?
0: ਇਹ ਇੱਕ ਤਾਂ ਵੱਡਾ ਰਿਸਕ ਫੈਕਟਰ ਆ ਫੈਮਿਲੀ ਹਿਸਟਰੀ ਦਾ, ਉਹਦਾ ਅਲੱਗ ਬਿਮਾਰੀ ਕਹਿੰਦੇ ਹੁੰਦੇ ਹਾਂ ਵੀ ਫੈਮਿਲੀਅਲ ਹਾਈਪਰਕੋਲੈਸਟ੍ਰੋਲੀਮੀਆ। ਸੋ ਇੱਕ ਫੈਮਿਲੀ ਦਾ ਜਿਵੇਂ ਜੈਨੈਟਿਕਸ ਦਾ ਇੱਕ ਹੁੰਦਾ ਹਿੱਸਾ ਹੈਗਾ। ਇੱਕ ਹੈਗਾ ਵਾ ਵੀ ਜੇ ਤੁਸੀਂ ਮੋਟੇ ਆ, ਤੁਹਾਡੇ ਮੋਟਾਪਾ ਵੱਧਦਾ, ਤੁਸੀਂ ਜੇ ਸਮੋਕ ਕਰਦੇ ਆ, ਬੀੜੀਆਂ ਪੀਂਦੇ ਆ, ਜੇ ਤੁਸੀਂ ਸ਼ਰਾਬ ਜ਼ਿਆਦਾ ਪੀਂਦੇ ਆ, ਜੇ ਤੁਸੀਂ ਐਕਸਰਸਾਈਜ਼ ਵਰਜਿਸ਼ ਨਹੀਂ ਕਰਦੇ, ਉਹਨਾਂ ਨੂੰ ਹੋ ਸਕਦਾ। ਉਹਨਾਂ ਨੂੰ ਵੀ ਹੋ ਸਕਦਾ ਜਿਹੜਾ ਚੰਗਾ ਖਾਣਾ ਨਹੀਂ ਖਾਂਦੇ, ਉਹ ਫੈਟ ਬਾਹਲਾ ਖਾਂਦੇ ਆ, ਘਿਓ ਰੱਜ ਕੇ ਖਾਂਦੇ ਆ, ਬਟਰ ਖਾਂਦੇ ਆ, ਉਹਨਾਂ ਨੂੰ ਵੀ ਇਹ ਉਹਨਾਂ ਦਾ ਰਿਸਕ ਫੈਕਟਰ ਹੈਗਾ ਵਾ ਵੀ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਆ।
1: ਅੱਛਾ, ਠੀਕ ਹੈ ਜੀ। ਮਤਲਬ ਕੁੱਲ ਮਿਲਾ ਕੇ ਉਹੀ ਹੈ ਵੀ ਆਪਣੇ ਫੂਡ ਦਾ ਧਿਆਨ ਰੱਖਿਆ ਜਾਵੇ, ਐਕਸਰਸਾਈਜ਼ ਦਾ, ਮੋਟਾਪਾ ਨਾ ਹੋਵੇ, ਇਹ ਵੀ ਇੱਕ ਕੋਲੈਸਟ੍ਰੋਲ ਦਾ ਕਾਰਨ ਬਣ ਸਕਦਾ, ਜਿਵੇਂ ਕਿ ਬਾਕੀ ਦੀਆਂ ਬਿਮਾਰੀਆਂ ਹੁੰਦੀਆਂ, ਹਾਈਪਰਟੈਂਸ਼ਨ ਹੋਈ ਜਾਂ ਜਿਹੜੀ ਹੋਰ ਹੈਗੀਆਂ ਬਿਮਾਰੀਆਂ, ਡਾਇਬੀਟੀਜ਼ ਵਗੈਰਾ। ਅਤੇ ਇਹਦੇ ਵਾਸਤੇ ਮੈਨੇਜਮੈਂਟ ਕਿੱਦਾਂ ਕੀਤੀ ਜਾਵੇ, ਇੱਕ ਤੁਸੀਂ ਦੱਸਿਆ ਵੀ ਬੜੀ ਕਾਮਨ ਹੁੰਦੀ ਹੈ ਪੰਜਾਬੀਆਂ ਦੇ ਵਿੱਚ, ਤਾਂ ਹੁਣ ਇਹਦੀ ਮੈਨੇਜਮੈਂਟ ਵੀ ਦੱਸੋ ਵੀ ਕਿਵੇਂ ਕਰ ਸਕਦੇ ਹਾਂ?
0: ਸੋ ਆਪਾਂ ਇਹਨੂੰ ਮੈਨੇਜ ਕਿਵੇਂ ਕਰਨਾ, ਇੱਕ ਤਾਂ ਆਪਾਂ ਡਾਇਟ ਵੱਲੋਂ ਕਰਨਾ, ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਬੈਨੀਫਿਟ ਹੋ ਸਕਦਾ ਵਾ ਵੀ ਆਪਾਂ ਖਾਣ ਪੀਣ ਦਾ ਪਰਹੇਜ਼ ਰੱਖੀਏ। ਇਹਦਾ ਮਤਲਬ ਕੀ ਆ, ਆਪਾਂ ਜਿਹੜਾ ਖਾਣਾ ਪੀਣਾ ਖਾਂਦੇ ਹਾਂ, ਮੰਨ ਲਓ ਹੁਣ ਆਪਾਂ ਵੈਜੀਟੇਬਲ ਖਾਂਦੇ ਹਾਂ, ਆਪਾਂ ਤਾਜ਼ੀਆਂ ਸਬਜ਼ੀਆਂ ਖਾਓ, ਤੁਸੀਂ ਤਾਜ਼ਾ ਫਰੂਟ ਖਾਓ, ਤੁਸੀਂ ਜੇ ਪ੍ਰੋਟੀਨ ਖਾਂਦੇ ਹਾਂ ਹੈਲਥੀ ਵਾਲਾ ਪ੍ਰੋਟੀਨ ਖਾ ਲਓ। ਮਤਲਬ ਜੇ ਹੁਣ ਕੋਈ ਲੋਕ ਮੀਟ ਖਾਂਦੇ ਆ, ਲਾਲ ਮੀਟ ਬਾਹਲਾ ਖਾਂਦੇ ਆ, ਉਹਦੇ 'ਚ ਫੈਟ ਬਹੁਤ ਹੁੰਦੀ ਆ, ਉਹ ਕਹਿੰਦੇ ਵੀ ਤੁਸੀਂ ਉਹਨੂੰ ਘਟਾਓ, ਹੈ ਨਾ। ਜੇ ਤੁਸੀਂ ਮੀਟ ਖਾਣਾ ਵਾ, ਤੁਸੀਂ ਲੀਨ ਮੀਟ ਖਾਓ, ਹੈ ਨਾ, ਮੰਨ ਲਓ ਫਿਸ਼ ਹੋ ਗਈ, ਹੈ ਨਾ, ਤੁਸੀਂ ਮੰਨ ਲਓ ਵੀ ਤੁਸੀਂ ਚਿਕਨ ਵਗੈਰਾ ਹੋ ਗਿਆ, ਉਹਦੇ 'ਚ ਘੱਟ ਫੈਟ ਹੁੰਦੀ ਆ, ਉਹ ਮੀਟ ਉਹ ਸੋਚ ਕੇ ਖਾਓ। ਜੇ ਉਹ ਕਹਿੰਦੇ ਵੀ ਤੁਸੀਂ ਹੈਲਥੀ ਡਾਇਟ ਦੇ ਵਿੱਚ ਦਾਲਾਂ ਵਗੈਰਾ ਜ਼ਿਆਦਾ ਖਾਓ, ਤੁਸੀਂ ਨਟਸ ਖਾਓ, ਉਹਨਾਂ 'ਚ ਚੰਗੇ ਫੈਟਸ ਹੁੰਦੇ ਆ, ਸੀਡਸ ਖਾ ਲਓ, ਉਹ ਲਾਈਫ ਸਟਾਈਲ ਚੇਂਜਸ ਹੋ ਜਾਂਦੇ ਆ, ਡਾਇਟਰੀ ਚੇਂਜਸ। ਇੱਕ ਹੁੰਦਾ ਵਾ ਵੀ ਮੰਨ ਲਓ ਹੁਣ ਮੈਨੂੰ ਪਤਾ ਵੀ ਮੇਰੇ ਕੋਲ ਕੋਲੈਸਟ੍ਰੋਲ ਦੀ ਪ੍ਰੋਬਲਮ ਆ, ਫਿਰ ਜਦੋਂ ਮੈਂ ਹੁਣ ਸ਼ੋਪਾਂ 'ਚ ਜਾਊਂਗੀ, ਜੇ ਮੈਂ ਫੁੱਲ ਕਰੀਮ ਦੁੱਧ ਲਊਂਗੀ, ਫਿਰ ਤਾਂ ਕਮਲੀ ਆ, ਮੈਨੂੰ ਨਹੀਂ ਖਾਣਾ ਉਹ ਪੀਣਾ ਚਾਹੀਦਾ। ਸੋ ਆਪਣੇ ਕੋਲ ਇਸ ਦੇਸ਼ ਦੇ ਵਿੱਚ ਬਹੁਤ ਸਹੂਲਤਾਂ ਹੈਗੀਆਂ ਵਾ ਲੋ ਫੈਟ ਵਾਲੀਆਂ, ਇਹ ਨਹੀਂ ਆਪਾਂ ਮਿਸ ਆਊਟ ਨਹੀਂ ਕਰਦੇ ਵੀ ਮੈਂ ਦੁੱਧ ਪੀਣਾ ਅਤੇ ਮੇਰੇ ਕੋਲ ਫੈ, ਹੈ ਨਾ, ਫੁੱਲ ਫੈਟ ਦਾ ਪੀਣਾ। ਦੁੱਧ ਪੀਓ ਪਰ ਰਿਡਿਊਸ ਫੈਟ ਦਾ ਪੀ ਲਓ। ਜੇ ਤੁਸੀਂ ਬਟਰ ਖਾਂਦੇ ਆ, ਤੁਸੀਂ ਉਹਦਾ ਅਲਟਰਨੇਟਿਵ ਸੋਚ ਲਓ ਵੀ ਅਸੀਂ ਮੋਰ ਪਲੈਂਟ ਬੇਸ ਦਾ ਜਿਵੇਂ ਓਲਿਵ ਓਇਲ ਦਾ ਉਹ ਸਬਸਟੀਟਿਊਟਸ ਕਰਨ ਲੱਗ ਜਾਓ। ਆਪਾਂ ਮੈਨੂੰ ਪਤਾ ਹੁਣ ਮੇਰੀ ਮੰਮੀ ਦਾ ਵੀ ਇਹ ਪ੍ਰੋਬਲਮ ਆ ਵੀ ਉਹਨਾਂ ਨੇ ਘਿਓ ਬਹੁਤ ਖਾਣਾ ਵਾ,
1: ਹਾਂਜੀ,
0: ਘਿਓ ਜ਼ਰੂਰ ਸਬਜ਼ੀ 'ਚ ਪਾ ਕੇ ਖਾਣਾ ਹੁੰਦਾ ਸੀ, ਹੁਣ ਤਾਂ ਅਸੀਂ ਮਨਾ ਕਰਤਾ ਵਾ ਵੀ ਨਹੀਂ ਵਾ, ਇਹ ਬਹੁਤ ਮਾੜੀ ਚੀਜ਼ ਆ ਆਪਣੇ ਲਈ, ਬਿਕੋਜ਼ ਉਹਦੇ ਵਿੱਚ ਜਿੰਨੀ ਫੈਟ ਆ। ਹੁਣ ਆਪਣਾ ਇੱਕ ਤਾਂ ਆਪਣੀ ਡਾਇਟ ਇਹ ਜੀ ਆ ਵੀ ਆਪਾਂ ਬਹੁਤ ਫੈਟਸ ਖਾਂਦੇ ਹਾਂ, ਹੈ ਨਾ, ਇੱਕ ਹੈਗਾ ਵਾ ਵੀ ਆਪਣੇ ਜੈਨੈਟਿਕ ਫੈਕਟਰਸ ਵੀ ਬਹੁਤ ਨੇ, ਹੈ ਨਾ, ਆਪਣੇ ਕੋਲ ਉਹਦਾ ਵੀ ਮਾੜਾ ਅਸਰ ਆ। ਸੋ ਜੇ ਆਪਾਂ ਆਪਦੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਆਪਾਂ ਆਪਦੇ ਘਿਓ ਨੂੰ ਰਿਡਿਊਸ ਕਰੀਏ, ਉਹਦਾ ਬਹੁਤ ਅਸਰ ਹੋ ਸਕਦਾ। ਇਸ ਚੀਜ਼ ਨੂੰ ਲਿਮਿਟਸ ਲਿਆਉਣਾ ਅਤੇ ਕੰਟਰੋਲ 'ਚ ਰੱਖਣਾ, ਇਹ ਆਪਾਂ ਹੁਣ ਜਿਵੇਂ ਅਲਟਰਨੇਟਿਵਸ ਬਹੁਤ ਆ ਚੁੱਕੇ ਆ ਵੀ ਆਪਾਂ ਹੁਣ ਜਿਵੇਂ ਮੰਨ ਲਓ ਵੀ ਜੇ ਤੁਸੀਂ ਮੰਮੀ ਕਹਿ ਲੈਂਦੇ ਇੱਕ ਹੀ ਕੜਛੀ ਪਾਉਣੀ ਆ, ਮੈਂ ਇੱਕ ਚਮਚ, ਹੈ ਨਾ, ਤੁਸੀਂ ਇੱਕ ਚਮਚ ਘਿਓ ਦਾ ਨਾ ਪਾਓ, ਤੁਸੀਂ ਉਹਨੂੰ ਬਦਲ ਲਈ ਕਰਕੇ ਓਲਿਵ ਓਇਲ ਵਰਤ ਲਓ, ਹੈ ਨਾ, ਐਵੇਂ ਆਪਾਂ ਸਭ
1: ਸਵਾਦ ਪਿਆ ਹੁੰਦਾ ਨਾ ਸਵਾਦ,
0: ਹਾਂਜੀ, ਇਹ ਆਪਣੀ ਸਵਾਦ ਨੇ ਤਾਂ ਕੰਮ ਖਰਾਬ ਕੀਤੀ ਹੋਈ ਹੈ।
2: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
3: ਦੋਸਤੋ, ਇਹ ਸੀ ਕੋਲੈਸਟਰੋਲ ਉੱਤੇ ਗੱਲਬਾਤ ਦਾ ਪਹਿਲਾ ਹਿੱਸਾ। ਦੂਜਾ ਹਿੱਸਾ ਕੱਲ੍ਹ ਵਾਲੇ SBS ਪੰਜਾਬੀ ਪ੍ਰੋਗਰਾਮ ਵਿੱਚ ਸੁਣਾਇਆ ਜਾਵੇਗਾ, ਪਰ ਟੈਕਨੋਲੋਜੀ ਦਾ ਦੌਰ ਹੈ ਜੀ। ਜੇਕਰ ਤੁਸੀਂ ਅੱਜ ਹੀ ਪੂਰਾ ਪੋਡਕਾਸਟ ਸੁਣਨਾ ਚਾਹੋ ਤਾਂ ਗੂਗਲ ਉੱਤੇ SBS ਪੰਜਾਬੀ ਕੋਲੈਸਟਰੋਲ ਪੋਡਕਾਸਟ ਭਰੋ ਅਤੇ ਪਹਿਲਾ ਲਿੰਕ ਤੁਹਾਨੂੰ ਇਸ ਪੋਡਕਾਸਟ ਦਾ ਹੀ ਮਿਲੇਗਾ, ਜਿਸ ਦਾ ਨਾਮ ਹੈ ਸਿਹਤ ਸੰਭਾਲ ਲੜੀਵਾਰ, ਕੋਲੈਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ। ਅਤੇ ਜੇਕਰ ਤੁਸੀਂ ਇਸ ਲੜੀਵਾਰ ਦੀ ਕੋਈ ਹੋਰ ਕਿਸ਼ਤ ਸੁਣੀ ਆ ਜਾਂ ਫਿਰ ਇਹ ਵਾਲੀ ਸੁਣ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ, ਜ਼ਰੂਰ ਆਪਣੀ ਪ੍ਰਤੀਕਿਰਿਆ, ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਇਓ, ਚਾਹੇ ਉਹ ਸਾਡੇ ਸੋਸ਼ਲ ਮੀਡੀਆ ਪੇਜਸ ਉੱਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹਾਂ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ, ਜਾਂ ਫਿਰ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਪ੍ਰਤੀਕਿਰਿਆ ਭੇਜ ਸਕਦੇ ਹਾਂ। ਨੰਬਰ ਤੁਸੀਂ ਜਾਣਦੇ ਹਾਂ 0448-799-767। ਅਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਖੀਰਲੇ ਵਕਫੇ ਦਾ। ਇਸ ਤੋਂ ਬਾਅਦ ਗੱਲ ਕਰਨੀ ਹੈ ਆਪਾਂ ਬਾਲੀਵੁੱਡ ਦੁਨੀਆ ਦੀ, ਨਵੀਆਂ ਪੰਜਾਬੀ ਫਿਲਮਾਂ ਦੀ, ਪਰ ਇਸ ਤੋਂ ਪਹਿਲਾਂ ਰੁਕਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
4: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulurus ਸਟੇਟਮੈਂਟ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
5: Lord season 4, the Arctic.
6: 10 brave souls, far from home, close to freezing.
7: It's a whole new frontier.
8: Oh my God!
6: Alone Australia, streams 15th of July on SBS On Demand.
9: SBS Radio app nu aaj hi download karo te apne pasandeeda programaan da anand maano. Is nu App Store ya Google Play ton muft prapt karo.
3: ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅੱਜ ਆ ਬੁੱਧਵਾਰ ਅਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਪ੍ਰੋਗਰਾਮ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਦੋਸਤੋ, ਇਸ ਹਫ਼ਤੇ ਕਾਫੀ ਕੁਛ ਨਵਾਂ ਆਇਆ ਜੀ ਪੋਪ ਕਲਚਰ ਦੇ ਵਿੱਚ, ਚਾਹੇ ਉਹ ਪੰਜਾਬੀ ਗੀਤ ਹੋਣ ਜਾਂ ਫਿਰ ਪੰਜਾਬੀ ਫਿਲਮਾਂ ਹੋਣ। ਮੈਂ ਇਸ ਹਫ਼ਤੇ ਨਵਾਂ ਗਾਣਾ ਸੁਣਿਆ ਸੀ, ਅਮਰਿੰਦਰ ਗਿੱਲ ਦਾ ਗੀਤ ਕੌਫੀ। ਅਤੇ ਜੇਕਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋਇਆ ਤਾਂ ਤੁਹਾਨੂੰ ਵੀ ਜ਼ਰੂਰ ਸੁਣਾਊਂਗੀ। ਅਤੇ ਗੀਤ ਸੰਗੀਤ ਅਤੇ ਫਿਲਮੀ ਦੁਨੀਆ ਦੇ ਵਿੱਚ ਹੋਰ ਕੁਛ ਵੀ ਬਹੁਤ ਨਵਾਂ ਹੋ ਰਿਹਾ, ਕੀ ਕੁਛ ਨਵਾਂ ਹੋ ਰਿਹਾ, ਆਓ ਜਾਣਦੇ ਹਾਂ ਹਰਪ੍ਰੀਤ ਕੌਰ ਦੇ ਨਾਲ ਅੱਜ ਦੀ ਬਾਲੀਵੁੱਡ ਗੱਪਸ਼ਪ ਵਿੱਚ।
10: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਿਨੇਮਾਘਰਾਂ ਵਿੱਚ ਪੰਜਾਬੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 4 ਦਰਸ਼ਕਾਂ ਦੇ ਦਰਮਿਆਨ ਆ ਗਈ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਇਸ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਐਕਟ੍ਰੈਸ ਸਰਗੁਣ ਮਹਿਤਾ, ਜੋ ਕੈਰੀ ਔਨ ਜੱਟਾ 4 ਦਾ ਹਿੱਸਾ ਵੀ ਹੈ, ਉਹਨਾਂ ਦੇ ਨਾਲ ਉਹਨਾਂ ਦੇ ਪਤੀ ਐਕਟਰ ਅਤੇ ਨਿਰਮਾਤਾ ਰਵੀ ਦੁਬੇ ਵੀ ਮੌਜੂਦ ਰਹੇ। ਸ਼ਹਿਨਾਜ਼ ਗਿੱਲ ਨੇ ਆਪਣੇ ਸਟਾਈਲਿਸ਼ ਲੁੱਕ ਤੋਂ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ। ਉਹ ਛੇਤੀ ਹੀ ਗਿੱਪੀ ਗਰੇਵਾਲ ਦੇ ਨਾਲ ਇੱਕ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਮੁੱਖ ਕਲਾਕਾਰ ਗਿੱਪੀ ਗਰੇਵਾਲ ਹਮੇਸ਼ਾ ਦੀ ਤਰ੍ਹਾਂ ਬੇਹਦ ਹੀ ਡੈਸ਼ਿੰਗ ਨਜ਼ਰ ਆਏ। ਉੱਥੇ ਪੰਜਾਬੀ ਸਿਨੇਮਾ ਦੇ ਫੇਮਸ ਐਕਟਰ ਬਿੰਨੂ ਢਿੱਲੋਂ ਨੇ ਰਵਾਇਤੀ ਅੰਦਾਜ਼ ਵਿੱਚ ਕੁਰਤਾ ਪਜਾਮਾ ਪਾਇਆ ਹੋਇਆ ਸੀ। ਨਿਧੀ ਦੱਤਾ ਨੇ ਫਿਲਮ ਬਾਰਡਰ 3 ਦਾ ਆਫੀਸ਼ੀਅਲੀ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਵੀਰ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਕਹਾਣੀ ਵਿਖਾਈ ਜਾਏਗੀ। ਉਹ ਭਾਰਤੀ ਫੌਜ ਵਿੱਚ ਇੱਕ ਸੀਨੀਅਰ ਜਨਰਲ ਆਫੀਸਰ ਸਨ। ਉਹਨਾਂ ਨੇ 1965 ਦੇ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਤੁਹਾਨੂੰ ਦੱਸ ਦਈਏ ਕਿ ਹਰਬਖਸ਼ ਸਿੰਘ ਨੂੰ ਪੰਜਾਬ ਦਾ ਰੱਖਿਅਕ ਮੰਨਿਆ ਜਾਂਦਾ ਹੈ। ਹੁਣ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਈਫ ਨੂੰ ਪਰਦੇ ਤੇ ਵਿਖਾਇਆ ਜਾਏਗਾ। ਇਹ ਫਿਲਮ ਬਾਰਡਰ ਦੀ ਤੀਜੀ ਕਿਸ਼ਤ ਹੋਏਗੀ। ਸਨੀ ਦਿਓਲ ਤੀਜੀ ਵਾਰ ਵੀ ਇਸ ਫਿਲਮ ਦਾ ਹਿੱਸਾ ਬਣਨਗੇ ਅਤੇ ਦਰਸ਼ਕਾਂ ਦਾ ਦਿਲ ਜਿੱਤਣਗੇ। ਹਾਲਾਂਕਿ ਫਿਲਮ ਵਿੱਚ ਕੌਣ ਲੀਡ ਕਿਰਦਾਰ ਨਿਭਾਏਗਾ ਇਹ ਹਲੇ ਕਨਫਰਮ ਨਹੀਂ ਹੋਇਆ ਹੈ ਅਤੇ ਇਸ ਦਾ ਪਤਾ ਸਮੇਂ ਦੇ ਨਾਲ ਹੀ ਲੱਗੇਗਾ। ਵੈਲਕਮ ਟੂ ਦਾ ਜੰਗਲ ਦੇ ਮੇਕਰਸ ਨੇ ਫਿਲਮ ਦਾ ਨਵਾਂ ਗਾਣਾ ਤੇਰਾ ਪੈਸਾ ਮੇਰਾ ਪੈਸਾ ਰਿਲੀਜ਼ ਕਰ ਦਿੱਤਾ ਹੈ। ਇਸ ਖਾਸ ਗਾਣੇ ਵਿੱਚ ਅਕਸ਼ੇ ਕੁਮਾਰ ਨੇ ਸਿਰਫ ਸਕਰੀਨ ਤੇ ਹੀ ਨਹੀਂ ਬਲਕਿ ਆਪਣੀ ਆਵਾਜ਼ ਵੀ ਦਿੱਤੀ ਹੈ। ਉਹਨਾਂ ਦੇ ਨਾਲ ਫਰਹਾਦ ਭਿਵੰਡੀਵਾਲਾ, ਰੁਬਾਈ ਅਤੇ ਸੰਗੀਤਕਾਰ ਵਿਕਰਮ ਮੋਂਟਰਾਸ ਨੇ ਵੀ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਸਿਨੇਮਾਘਰਾਂ ਵਿੱਚ ਮੱਚ ਅਵੇਟਿਡ ਪੰਜਾਬੀ ਫਿਲਮ ਕੈਰੀ ਔਨ ਜੱਟਾ 4 ਰਿਲੀਜ਼ ਹੋਈ ਹੈ। ਕੈਰੀ ਔਨ ਜੱਟਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਸਕਸੈਸਫੁਲ ਫ੍ਰੈਂਚਾਈਜ਼ੀ ਵਿੱਚੋਂ ਇੱਕ ਰਹੀ ਹੈ। ਗਿੱਪੀ ਗਰੇਵਾਲ ਇਸ ਫ੍ਰੈਂਚਾਈਜ਼ੀ ਦਾ ਚਿਹਰਾ ਰਹੇ ਨੇ। ਕੈਰੀ ਔਨ ਜੱਟਾ 4 ਇਸ ਸਾਲ ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕੀਤੇ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ ਹੈ। ਕੈਰੀ ਔਨ ਜੱਟਾ 4 ਵਿੱਚ ਸਰਗੁਣ ਮਹਿਤਾ, ਬਿਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਪ੍ਰਿੰਸ ਕਵਲਜੀਤ ਸਿੰਘ ਅਤੇ ਪੁਖਰਾਜ ਭੱਲਾ ਵਰਗੇ ਕਲਾਕਾਰ ਨੇ। ਇਹ ਮਰੂਮ ਐਕਟਰ ਜਸਵਿੰਦਰ ਭੱਲਾ ਦੀ ਆਖਰੀ ਫਿਲਮ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾ ਚੁੱਕੇ ਨੇ। ਉਹਨਾਂ ਦੀ ਇੱਕ ਨਵੀਂ ਪੰਜਾਬੀ ਫਿਲਮ ਰੰਨਾ ਵਿੱਚ ਧੰਨਾ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਫਿਲਮ ਰੰਨਾ ਵਿੱਚ ਧੰਨਾ ਦੇ ਮੇਕਰਸ ਨੇ ਫਿਲਮ ਦਾ ਇੱਕ ਪੋਸਟਰ ਸ਼ੇਅਰ ਕੀਤਾ ਹੈ। AI ਨਾਲ ਬਣੇ ਇਸ ਪੋਸਟਰ ਵਿੱਚ ਦਿਲਜੀਤ ਡਾਕਟਰ ਬਣੇ ਨਜ਼ਰ ਆ ਰਹੇ ਨੇ। ਉਹਨਾਂ ਦੇ ਚਾਰੇ ਪਾਸੇ ਨਰਸ ਨਜ਼ਰ ਆ ਰਹੀਆਂ ਨੇ। ਦਿਲਜੀਤ ਦੀਆਂ ਅੱਖਾਂ ਤੇ ਹਾਰਟ ਇਮੋਜੀ ਬਣੇ ਨੇ। ਇਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਕਿ ਫਿਲਮ ਰੋਮਾਂਟਿਕ ਕਾਮੇਡੀ ਹੋਣ ਵਾਲੀ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਲੀਡ ਰੋਲ ਵਿੱਚ ਨਜ਼ਰ ਆਉਣਗੇ। ਫਿਲਮ ਰੰਨਾ ਵਿੱਚ ਤੰਨਾ ਨੂੰ ਅਮਰਜੀਤ ਸਿੰਘ ਸਰੋਨ ਨਿਰਦੇਸ਼ਿਤ ਕਰ ਰਹੇ ਨੇ। ਇਸ ਫਿਲਮ ਦੇ ਪ੍ਰੋਡਿਊਸਰ ਪਵਨ ਗਿੱਲ, ਅਮਨ ਗਿੱਲ ਅਤੇ ਧਰਮਿੰਦਰ ਸਿੰਘ ਨੇ। ਫਿਲਮ ਦੀ ਰਿਲੀਜ਼ ਡੇਟ 25 ਜੂਨ 2027 ਹੈ। ਅਕਸ਼ੇ ਕੁਮਾਰ ਸਟਾਰਰ ਫਿਲਮ ਵੈਲਕਮ ਟੂ ਦਾ ਜੰਗਲ ਦਾ ਨਵਾਂ ਗਾਣਾ ਓ ਮੇਰੇ ਬਲਮ ਅਖੀਰਕਾਰ ਰਿਲੀਜ਼ ਕਰ ਦਿੱਤਾ ਗਿਆ ਹੈ। ਓ ਮੇਰੇ ਬਲਮ ਦੀ ਸੁਰੀਲੀ ਧੁਨੀ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਇੱਕ ਰੋਮਾਂਟਿਕ ਅਤੇ ਸੌਫਟ ਟ੍ਰੈਕ ਹੈ

ਫਿਲਮ ਜਗਤ ਵਿੱਚ ਇੰਨੀ ਦਿਨੀ ਸੱਚੀ ਅਤੇ ਇਮੋਸ਼ਨਲ ਕਹਾਣੀਆਂ ਨੂੰ ਵੱਡੇ ਪਰਦੇ ਤੇ ਉਤਾਰਨ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਇਸ ਕੜੀ ਵਿੱਚ ਨਿਰਮਾਤਾ ਵਿਜੇ ਕੁਮਾਰ ਆਪਣੀ ਆਉਣ ਵਾਲੀ ਫਿਲਮ ਡੀਜੀਪੀ ਕਸ਼ਮੀਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਨੇ। ਇਸ ਫਿਲਮ ਦੀ ਸ਼ੂਟਿੰਗ ਕਸ਼ਮੀਰ ਦੀਆਂ ਖੂਬਸੂਰਤ ਅਤੇ ਬਰਫੀਲੀ ਵਾਦੀਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਵਿੱਚ ਡੇਜ਼ੀ ਸ਼ਾਹ, ਅਸ਼ਮਿਤ ਪਟੇਲ, ਸ਼ਾਰਿਬ ਹਾਸ਼ਮੀ, ਸਾਰਾ ਖਾਨ, ਮੀਰ ਸਰਵਰ, ਗੈਵੀ ਚਹਿਲ ਅਤੇ ਪੁਨੀਤ ਇਸਰ ਵਰਗੇ ਮੰਝਵੇਂ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਨੇ। ਨਿਰਮਾਤਾ ਵਿਜੇ ਕੁਮਾਰ ਨੇ ਕਿਹਾ ਹੈ, ਅਸੀਂ ਫੌਜ ਅਤੇ ਸੁਰੱਖਿਆ ਬਲਾਂ ਦੇ ਬਹਾਦਰੀ ਦੇ ਕਈ ਕਿੱਸੇ ਸੁਣੇ ਨੇ, ਲੇਕਿਨ ਕਸ਼ਮੀਰੀ ਪੁਲਿਸ ਦੇ ਉਹਨਾਂ ਸਥਾਨਕ ਜਵਾਨਾਂ ਦੇ ਯੋਗਦਾਨ ਨੂੰ ਵੀ ਉਨਾ ਹੀ ਸਨਮਾਨ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਅਤੇ ਨਾਗਰਿਕਾਂ ਦੀ ਹਿਫਾਜ਼ਤ ਦੇ ਲਈ ਆਪਣੀ ਜਾਨ ਦਾਅ ਤੇ ਲਗਾ ਦਿੱਤੀ। ਇਹ ਫਿਲਮ ਉਹਨਾਂ ਅਣਕਹੇ ਹੀਰੋਜ਼ ਨੂੰ ਸਾਡੇ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਹੈ। ਏ.ਆਰ. ਰਹਿਮਾਨ ਅਕਸਰ ਆਪਣੇ ਸੰਗੀਤ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੇ ਨੇ। ਉਹਨਾਂ ਦੇ ਸੰਗੀਤ ਨੂੰ ਮੁਲਕੀ ਨਹੀਂ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਆਸਕਰ ਮਿਲਿਆ ਹੈ। 뮤직 ਕੰਪੋਜ਼ਰ ਨੂੰ ਹੁਣ ਇੱਕ ਹੋਰ ਵੱਡੀ ਉਪਲਬਧੀ ਮਿਲੀ ਹੈ। ਉਹਨਾਂ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਸਮਾਰੋਹ ਵਿੱਚ ਅਕੈਡਮੀ ਆਫ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਰਹਿਮਾਨ ਨੇ ਐਕਸ ਤੇ ਇੱਕ ਪੋਸਟ ਤੇ ਮਸ਼ਹੂਰ ਫਿਲਮ ਮੇਕਰ ਪੀਟਰ ਜੈਕਸਨ ਨੂੰ ਮਿਲੇ ਗੋਲਡ ਪਲੇਟ ਅਵਾਰਡ ਦੀ ਤਸਵੀਰਾਂ ਸ਼ੇਅਰ ਕੀਤੀਆਂ ਨੇ। ਬਾਲੀਵੁੱਡ ਦੇ ਕਈ ਅਜਿਹੇ ਗਾਣੇ ਨੇ ਜੋ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲੈਂਦੇ ਨੇ। ਅਜਿਹਾ ਇੱਕ ਗਾਣਾ ਹੈ ਫਿਲਮ ਚਾਈਨਾ ਗੇਟ ਦਾ ਮਸ਼ਹੂਰ ਡਾਂਸ ਨੰਬਰ ਛੰਮਾ ਛੰਮਾ। ਉਰਮਿਲਾ ਨੇ ਦੱਸਿਆ ਕਿ ਉਹ ਇਸ ਗਾਣੇ ਨੂੰ ਕਰਨ ਦੇ ਲਈ ਸ਼ੁਰੂਆਤ ਵਿੱਚ ਬਿਲਕੁਲ ਵੀ ਤਿਆਰ ਨਹੀਂ ਸੀ, ਕਿਉਂਕਿ ਉਸ ਵੇਲੇ ਇੰਡਸਟਰੀ ਵਿੱਚ ਆਈਟਮ ਨੰਬਰ ਨੂੰ ਲੈ ਕੇ ਇੱਕ ਵੱਖਰੀ ਸੋਚ ਸੀ, ਜਿਸ ਦੇ ਚਲਦਿਆਂ ਬਾਅਦ ਵਿੱਚ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰਾ ਨਜ਼ਰੀਆ ਬਦਲ ਦਿੱਤਾ। ਉਹਨਾਂ ਨੇ ਸਮਝਾਇਆ ਕਿ ਪਹਿਲਾਂ ਵੀ ਇੱਕ ਅਜਿਹਾ ਗਾਣਾ ਬਣਾਇਆ ਗਿਆ ਸੀ ਜਿਸ ਨੂੰ ਲੋਕ ਡਾਂਸ ਕਰਦੇ ਹਮੇਸ਼ਾ ਯਾਦ ਕਰਦੇ ਨੇ। ਅਜੇ ਦੇਵਗਨ ਨੇ ਆਪਣੇ ਪਿਤਾ ਅਤੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੀ ਬਰਸੀ ਦੇ ਮੌਕੇ ਤੇ ਆਪਣੀ ਨਵੀਂ ਫਿਲਮ ਚੌਹਾਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੇਕਰਸ ਨੇ ਚੌਹਾਨ ਦੀ ਪਹਿਲੀ ਝਲਕ ਵੀ ਸਾਂਝਾ ਕੀਤੀ ਹੈ, ਜਿਸ ਵਿੱਚ ਅਜੇ ਦੇਵਗਨ 57 ਸਾਲਾਂ ਦੀ ਉਮਰ ਵਿੱਚ ਇੱਕ ਵਾਰ ਫਿਰ ਫੁੱਲ ਔਨ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੇ ਨੇ ਅਤੇ ਚੌਹਾਨ ਦਾ ਕਿਰਦਾਰ ਨਿਭਾ ਰਹੇ ਨੇ। ਟੀਜ਼ਰ ਦੀ ਸ਼ੁਰੂਆਤ 2018 ਦੇ ਕਸ਼ਮੀਰ ਦੇ ਪੁਲਵਾਮਾ ਤੋਂ ਹੁੰਦੀ ਹੈ, ਜਿੱਥੇ ਪੱਥਰਬਾਜ਼ ਫੌਜ ਤੇ ਪੱਥਰਬਾਜ਼ੀ ਕਰ ਰਹੇ ਨੇ ਅਤੇ ਫੌਜ ਉਹਨਾਂ ਦਾ ਮੁਕਾਬਲਾ ਕਰ ਰਹੀ ਹੈ। ਚੌਹਾਨ ਅਗਲੇ ਸਾਲ ਯਾਨੀ 2027 ਵਿੱਚ 1 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਸਾਊਥ ਦੇ ਦਿੱਗਜ ਕਲਾਕਾਰ ਰਜਨੀਕਾਂਤ ਦੀ ਅਪਕਮਿੰਗ ਫਿਲਮ ਜੇਲਰ 2 ਨੂੰ ਲੈ ਕੇ ਫੈਨਸ ਦੇ ਦਰਮਿਆਨ ਉਤਸ਼ਾਹ ਵਧਦਾ ਜਾ ਰਿਹਾ ਹੈ। ਖਬਰਾਂ ਦੇ ਮੁਤਾਬਿਕ ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਰਜਨੀਕਾਂਤ ਦੀ ਇਸ ਫਿਲਮ ਵਿੱਚ ਆਪਣੇ ਖਾਸ ਕੈਮੀਓ ਰੋਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਰ ਨੇ ਚੇਨਈ ਵਿੱਚ 2 ਦਿਨ ਦੀ ਸ਼ੂਟਿੰਗ ਸ਼ੈਡਿਊਲ ਵਿੱਚ ਆਪਣਾ ਹਿੱਸਾ ਪੂਰਾ ਕੀਤਾ ਹੈ। ਨੈਲਸਨ ਦਿਲੀਪ ਕੁਮਾਰ ਨੇ ਜੇਲਰ 2 ਵਿੱਚ ਰਿਤਿਕ ਰੋਸ਼ਨ ਦੇ ਲਈ ਇੱਕ ਬੇਹੱਦ ਹੀ ਸ਼ਾਨਦਾਰ ਕਿਰਦਾਰ ਤਿਆਰ ਕੀਤਾ ਹੈ। ਉਹਨਾਂ ਦਾ ਕੈਮੀਓ ਫਿਲਮ ਦੇ ਇੱਕ ਅਹਿਮ ਮੋੜ ਤੇ ਆਉਂਦਾ ਹੈ ਅਤੇ ਕਹਾਣੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਬਾਲੀਵੁੱਡ ਦੇ 80 ਅਤੇ 90 ਦੇ ਦਹਾਕਿਆਂ ਦੀ ਫੇਮਸ ਅਦਾਕਾਰਾ ਨੀਲਮ ਕੋਠਾਰੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਇਆ ਫਿਲਮ ਇੰਡਸਟਰੀ ਦੇ ਉਸ ਦੌਰ ਨੂੰ ਬੇਹੱਦ ਖਾਸ ਦੱਸਿਆ। ਉਹਨਾਂ ਨੇ ਕਿਹਾ, 80 ਅਤੇ 90 ਦੇ ਦਹਾਕਿਆਂ ਵਿੱਚ ਫਿਲਮ ਸੈੱਟ ਤੇ ਏਅਰ ਕੰਡੀਸ਼ਨਰ, ਵੈਨਿਟੀ ਵੈਨ ਵਰਗੀਆਂ ਸਹੂਲਤਾਂ ਨਹੀਂ ਹੋਇਆ ਕਰਦੀਆਂ ਸਨ। ਮੇਕਅਪ ਰੂਮ ਵਿੱਚ 1 ਘੰਟੇ ਮੇਕਅਪ ਅਤੇ 1 ਘੰਟੇ ਹੇਅਰ ਸਟਾਈਲ ਬਣਾਉਣ ਵਿੱਚ ਲੱਗਦੇ ਸਨ, ਲੇਕਿਨ ਸੈੱਟ ਤੇ ਪਹੁੰਚਦੇ ਸਭ ਵਿਗੜ ਜਾਂਦਾ ਸੀ। ਨੀਲਮ ਕੋਠਾਰੀ ਨੇ ਕਿਹਾ ਹੈ, ਜੇਕਰ ਮੈਨੂੰ ਪੁੱਛਿਆ ਜਾਏ ਕਿ ਅੱਜ ਦੇ ਸੈੱਟ ਅਤੇ 80-90 ਦੇ ਦਹਾਕਿਆਂ ਦੇ ਸੈੱਟ ਵਿੱਚੋਂ ਕਿਸ ਨੂੰ ਚੁਣਾਂਗੀ ਤਾਂ ਬਿਨਾਂ ਸੋਚੇ ਸਮਝੇ ਉਸੇ ਪੁਰਾਣੇ ਦੌਰ ਨੂੰ ਹੀ ਚੁਣਾਂਗੀ। ਨੀਲਮ ਕੋਠਾਰੀ ਨੇ ਆਪਣੇ ਸਭ ਤੋਂ ਫੇਮਸ ਗਾਣੇ ਆਪਕੇ ਆ ਜਾਣੇ ਸੇ ਦਾ ਵੀ ਜ਼ਿਕਰ ਕੀਤਾ ਹੈ। 1987 ਵਿੱਚ ਰਿਲੀਜ਼ ਹੋਈ ਫਿਲਮ ਖੁਦਗਰਜ਼ ਦਾ ਇਹ ਗਾਣਾ ਸੀ। ਗੋਵਿੰਦਾ ਅਤੇ ਨੀਲਮ ਤੇ ਫਿਲਮਾਇਆ ਗਿਆ ਇਹ ਜੋਸ਼ੀਲਾ ਡਾਂਸ ਨੰਬਰ ਉਸ ਦੌਰ ਦੇ ਸਭ ਤੋਂ ਯਾਦਗਾਰ ਗਾਣਿਆਂ ਵਿੱਚ ਸ਼ਾਮਿਲ ਹੋ ਗਿਆ ਅਤੇ ਅੱਜ ਵੀ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।

0: बॉलीवुड गपशप विच आज जन्ना ही अगले हफ्ते फिर हाजिर होवांगे और बॉलीवुड दिया ताजा खबरां लेके। तद तक लई इजाजत।
1: ਪਿਆਰੇ ਦੋਸਤੋ, ਅੱਜ ਦੇ SBS ਪੰਜਾਬੀ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਲੱਗ ਗਿਆ ਰਿਹਾ ਜੀ, ਪਰ ਕੁਛ ਹੋਰ ਸੁਨੇਹੇ ਆਏ ਹੋਏ ਆ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗੀ। ਇਹ ਭੇਜਿਆ ਜੀ, ਪਹਿਲਾ ਸੁਨੇਹਾ ਇਕਬਾਲ ਸਿੰਘ ਜੀ ਅਤੇ ਜਸਵੀਰ ਕੌਰ ਜੀ ਨੇ ਸਿਡਨੀ ਤੋਂ ਹੀ, ਅਤੇ ਕਹਿ ਰਹੇ, ਜਸਮੀਤ ਕੌਰ, ਤੁਹਾਡੇ ਵੱਲੋਂ ਪੇਸ਼ ਕੀਤਾ ਜਾਂਦਾ ਇਹ ਪ੍ਰੋਗਰਾਮ ਬਹੁਤ ਰੌਚਕ ਅਤੇ ਜਾਣਕਾਰੀ ਭਰਪੂਰ ਹੁੰਦਾ ਹੈ। MP ਸਿੰਘ ਜੀ ਵੱਲੋਂ ਫੀਫਾ ਵਰਲਡ ਕੱਪ ਅਤੇ ਸਿਹਤ ਬਾਰੇ ਜਾਣਕਾਰੀ ਬਹੁਤ ਚੰਗੀ ਲੱਗੀ। ਬਹੁਤ ਸ਼ੁਕਰੀਆ ਇਕਬਾਲ ਸਿੰਘ ਜੀ ਅਤੇ ਜਸਵੀਰ ਕੌਰ ਜੀ ਕਿ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ ਅਤੇ ਪ੍ਰੋਗਰਾਮ ਦਾ ਆਨੰਦ ਵੀ ਮਾਣ ਰਹੇ ਹੋ। ਅਤੇ ਇਸ ਦੇ ਨਾਲ ਹੀ ਸਿਡਨੀ ਤੋਂ ਹੀ ਪਰਮਜੀਤ ਕੌਰ ਜੀ ਨੇ ਸੁਨੇਹਾ ਭੇਜਿਆ। ਉਹ ਕਹਿ ਰਹੇ, ਸਤਿ ਸ਼੍ਰੀ ਅਕਾਲ ਜਸਮੀਤ ਕੌਰ, ਅੱਜ ਦਾ ਪ੍ਰੋਗਰਾਮ ਬਹੁਤ ਵਧੀਆ, ਕੋਲੈਸਟਰੋਲ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪਰਮਜੀਤ ਜੀ, ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਲਾਭਦਾਇਕ ਲੱਗਿਆ ਹੋਊਗਾ, ਅਤੇ ਜੇਕਰ ਦੁਬਾਰਾ ਸੁਣਨਾ ਚਾਹੋ ਤਾਂ ਰਾਤ ਨੂੰ 9 ਵਜੇ ਮੁੜ ਪ੍ਰਸਾਰਣ ਹੋਊਗਾ SBS 2 ਉੱਤੇ, ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਅਤੇ ਬਾਲੀਵੁੱਡ ਗੱਪਸ਼ਪ ਤੋਂ ਪਹਿਲਾਂ ਮੈਂ ਤਾਂ ਜ਼ਿਕਰ ਕੀਤਾ ਸੀ ਕਿ ਅਮਰਿੰਦਰ ਗਿੱਲ ਦਾ ਇਸ ਹਫ਼ਤੇ ਇੱਕ ਨਵਾਂ ਗੀਤ ਆਇਆ ਜੀ। ਗੀਤ ਦਾ ਨਾਮ ਆ ਕੌਫੀ, ਅਤੇ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਦੇਰ ਬਾਅਦ ਉਹਨਾਂ ਦੀ ਆਵਾਜ਼ ਸੁਣਾਈ ਦਿੱਤੀ ਆ। ਆਓ ਸੁਣਦੇ ਹਾਂ ਗੀਤ ਕੌਫੀ।

ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੀ ਅਗਲੇ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣੋ ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਗੀਤ, ਜਿਸ ਨੂੰ ਗਾਇਆ ਜੀ ਨਿਰਵੈਰ ਪੰਨੂ ਨੇ। ਗੀਤ ਦਾ ਨਾਮ ਹੈ ਜੀ ਰਾਂਝਾ।

ਕੱਚੇ ਕੋਠੇ ਉੱਤੇ ਦੱਸ ਕਿੰਨੀ ਵਾਰੀ ਸੋਹਣੀਏ ਹਨੇਰੀ ਬਣ ਚੁੱਲ ਜਾਏਗੀ ਹਾਂ ਰੱਖਣਾ ਲੁਕੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਏਦਾਂ ਕਿੱਦਾਂ ਖੁੱਲ ਜਾਏਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ

ਕੱਟੀ ਹੋ ਗਈਆਂ ਸਾਰੀ ਸੋਹਣੀਆਂ ਟੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ।